ਅੱਜ ਦਿਨ ਐਤਵਾਰ 30 ਅਗਸਤ 2026 ਦੀ ਸੱਜਰੀ ਸਵੇਰ ਅਤੇ ਪੇਸ਼ ਹੈ ਆਪਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਆਪਣੀ ਕਹਾਣੀ ਸੋ ਬਹੁਤ ਵਧੀਆ ਮੌਸਮ ਨਾਲ ਦਿਨ ਚੜਿਆ ਜੀ ਸਿਡਨੀ ਦੇ ਵਿੱਚ ਅੱਜ ਮੌਸਮ ਸਾਫ ਰਹੇਗਾ ਟੈਂਪਰੇਚਰ ਤਕਰੀਬਨ 22 ਕੱਲ੍ਹ ਨਵਾਂ ਮਹੀਨਾ ਅਤੇ ਕੱਲ੍ਹ ਨੂੰ ਕੱਲ੍ਹ ਤੋਂ ਬਾਅਦ 'ਚ ਟੈਂਪਰੇਚਰ ਵੱਧ ਜਾਣਾ ਕੱਲ੍ਹ ਨੂੰ ਮਹੀਨੇ ਦਾ ਆਖਰੀ ਦਿਨ ਆ 23 ਟੈਂਪਰੇਚਰ ਅਤੇ ਮੰਗਲਵਾਰ ਨੂੰ ਟੈਂਪਰੇਚਰ 26 ਬੁੱਧਵਾਰ ਨੂੰ ਟੈਂਪਰੇਚਰ 26 ਹੋਏਗਾ ਵੀਰਵਾਰ ਨੂੰ 25 ਅਤੇ ਸ਼ੁੱਕਰਵਾਰ ਨੂੰ ਵੀ 25 ਅਤੇ ਸ਼ਨਿਚਰਵਾਰ ਨੂੰ 26 ਅਤੇ ਆਉਂਦੇ ਐਤਵਾਰ ਨੂੰ 20 ਟੈਂਪਰੇਚਰ ਸੋ ਟੈਂਪਰੇਚਰ ਜਿਹੜਾ ਹੁਣ ਜਾਂਦੇ ਜਾਂਦੇ ਵਾਧਾ ਘੱਟਦਾ ਰਹਿਣਾ ਸੋ ਅਸੀਂ ਹੁਣ ਸਿਆਲ ਦੇ ਵਿੱਚੋਂ ਨਿਕਲ ਰਹੇ ਹਾਂ ਅਤੇ ਗਰਮੀਆਂ ਦੇ ਵਿੱਚ ਐਂਟਰ ਕਰ ਰਹੇ ਹਾਂ ਇੱਕ ਦੋ ਹਫ਼ਤੇ ਟੈਂਪਰੇਚਰ ਵੱਧ ਘੱਟ ਰਹੇਗਾ ਅਤੇ ਉਹ ਤੋਂ ਬਾਅਦ 'ਚ ਫਿਰ ਗਰਮੀਆਂ ਆ ਜਾਣਗੀਆਂ ਸੋ ਰੱਖੜੀ ਦਾ ਤਿਉਹਾਰ ਦੋ ਦਿਨ ਪਹਿਲਾਂ ਗਿਆ 28 ਤਰੀਕ ਨੂੰ ਰੱਖੜੀ ਸੀ ਸਾਰਿਆਂ ਨੂੰ ਰੱਖੜੀ ਦੀਆਂ ਵਧਾਈਆਂ ਜਿੱਥੇ ਇੱਥੇ ਬੈਠ ਕੇ ਰੱਖੜੀ ਮਨਾਈ ਕੋਈ ਆਪਣੀ ਸਟੋਰੀ ਹੋਵੇ ਤਾਂ ਜ਼ਰੂਰ ਸਾਂਝੀ ਕਰ ਸਕਦੇ ਹੋ ਆਉਂਦੇ ਐਤਵਾਰ ਨੂੰ ਆਸਟ੍ਰੇਲੀਆ 'ਚ ਫਾਦਰ ਡੇ ਆ ਸੋ ਆਉਂਦੇ ਐਤਵਾਰ ਨੂੰ ਫਾਦਰ ਡੇ ਦੀਆਂ ਵੀ ਖੁਸ਼ੀਆਂ ਮਨਾਵਾਂਗੇ ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਸ਼ਬਦ ਨਾਲ ਉਸ ਤੋਂ ਬਾਅਦ 'ਚ ਫਿਰ ਗੀਤ ਸੰਗੀਤ ਲੈ ਕੇ ਹਾਜ਼ਰ ਹੁੰਦੇ ਹਾਂ

0: The difference is the music.
1: Swan 99.9.
2: ਸਮਾਂ ਇਸ ਵੇਲੇ 8:11 ਹੋ ਗਏ ਨੇ। ਤੁਸੀਂ ਸੁਣ ਰਹੇ ਹੋ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। 28 ਤਰੀਕ ਨੂੰ ਰੱਖੜੀ ਸੀ ਅਤੇ 28 ਤਰੀਕ ਤਾਂ ਵੀਕਡੇਜ ਆ ਗਈ। ਚਲੋ ਅੱਜ ਕੁਛ ਰੱਖੜੀ ਦੀਆਂ ਗੱਲਬਾਤ ਕਰਦੇ ਹਾਂ, ਕੋਈ ਉਹਦੇ ਨਾਲ ਮੁਤੱਲਕ ਜੁੜੀਆਂ ਹੋਈਆਂ ਗੱਲਾਂ ਬਾਤਾਂ ਗਾਣੇ ਉਹ ਸੁਣਾਉਂਦੇ ਹਾਂ। ਰੱਖੜੀ ਇੱਕ ਧਾਗਾ ਹੀ ਨਹੀਂ, ਦਿਲਾਂ ਦਾ ਰਿਸ਼ਤਾ ਹੈ ਜੀ। ਸਿਰਣੀ ਦੀ ਸਵੇਰ ਹੋਵੇ ਤਾਂ ਰੱਖੜੀ ਦੀ ਗੱਲ ਨਾ ਕਰੀਏ, ਇਹ ਕਿਵੇਂ ਹੋ ਸਕਦਾ ਜੀ। ਅੱਜ ਅਸੀਂ ਪੰਜਾਬੀ ਸ਼ੋਅ ਮੇਲਾ ਗੀਤਾਂ ਦੇ ਵਿੱਚ ਉਸ ਧਾਗੇ ਦੀ ਜਿਹੜਾ ਕਲਾਈ 'ਤੇ ਬੰਨਿਆ ਜਾਂਦਾ ਹੈ ਪਰ ਸਿੱਧਾ ਦਿਲ ਨਾਲ ਜੁੜ ਜਾਂਦਾ ਹੈ ਉਹਦੀ ਗੱਲ ਕਰਾਂਗੇ। ਤੁਸੀਂ ਸੁਣ ਰਹੇ ਹੋ ਸਵਾਰ 99.9 FM ਅਤੇ ਇਹ ਤੁਹਾਡਾ ਆਪਣਾ ਪੰਜਾਬੀ ਸ਼ੋਅ ਮੇਲਾ ਗੀਤਾਂ ਦਾ ਅਤੇ ਮੈਂ ਹਾਂ ਤੁਹਾਡਾ ਆਪਣਾ ਸ਼ਾਮ ਕੁਮਾਰ। ਚਲੋ ਜੀ, ਅੱਜ ਦਾ ਪ੍ਰੋਗਰਾਮ ਕੁਝ ਖਾਸ ਹੈ ਕਿਉਂਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਰਿਸ਼ਤੇ ਦੀ ਜਿਸ ਵਿੱਚ ਪਿਆਰ ਵੀ ਹੈ, ਨੋਕ ਝੋਕ ਵੀ ਹੈ, ਬਚਪਨ ਵੀ ਹੈ, ਯਾਦਾਂ ਵੀ ਨੇ ਅਤੇ ਇੱਕ ਦੂਜੇ ਲਈ ਜੀ ਹਾਂ ਗੱਲ ਕਰਦੇ ਹਾਂ ਹਮੇਸ਼ਾ ਖੜ੍ਹੇ ਰਹਿਣ ਦਾ ਵਾਅਦਾ ਕਰਨ ਦੀ। ਚਲੋ ਗੱਲ ਕਰੀਏ ਰੱਖੜੀ ਦੀ, ਇਹਨੂੰ ਰਾਖੀ ਵੀ ਕਹਿੰਦੇ ਆ, ਰਕਸ਼ਾ ਬੰਧਨ ਵੀ, ਪਰ ਪੰਜਾਬੀ ਦਿਲ ਲਈ ਇਹ ਸਿਰਫ ਇੱਕ ਤਿਉਹਾਰ ਨਹੀਂ, ਇੱਕ ਆ ਵੀਰੇ ਦੀ ਕਲਾਈ, ਭੈਣ ਦਾ ਪਿਆਰ, ਮਾਂ ਦੇ ਘਰ ਦੀ ਯਾਦ ਅਤੇ ਬਚਪਨ ਦੀਆਂ ਉਹ ਸ਼ਰਾਰਤਾਂ ਜਿਹੜੀਆਂ ਕਦੇ ਪੁਰਾਣੀਆਂ ਨਹੀਂ ਹੁੰਦੀਆਂ। ਅੱਜ ਅਸੀਂ ਗੱਲ ਕਰਾਂਗੇ ਰੱਖੜੀ ਦੀ ਪਰੰਪਰਾ ਬਾਰੇ, ਭੈਣ ਭਰਾ ਦੇ ਰਿਸ਼ਤੇ ਬਾਰੇ, ਬਚਪਨ ਦੀਆਂ ਯਾਦਾਂ ਬਾਰੇ। ਚਲੋ ਥੋੜ੍ਹੀ ਜਿਹੀ ਗੱਲ ਕਰੀਏ ਰੱਖੜੀ ਦੀ ਪਰੰਪਰਾ ਬਾਰੇ। ਰੱਖੜੀ ਜਿਹਨੂੰ ਰਕਸ਼ਾ ਬੰਧਨ ਵੀ ਕਿਹਾ ਜਾਂਦਾ ਹੈ, ਸਾਉਣ ਮਹੀਨੇ ਦੀ ਪੂਰਨਿਮਾ ਨਾਲ ਜੁੜਿਆ ਤਿਉਹਾਰ ਆ ਇਹ। ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਇਸ ਨੂੰ ਵੱਖਰੇ ਢੰਗ ਨਾਲ ਮਨਾਇਆ ਜਾਂਦਾ। ਰੱਖੜੀ ਦੀ ਥਾਲੀ ਵਿੱਚ ਆਮ ਤੌਰ 'ਤੇ ਰੱਖੜੀ, ਰੌਲੀ ਜਾਂ ਕੁਕਮ, ਚੌਲ, ਮਠਿਆਈ, ਦੀਵਾ ਅਤੇ ਹੋਰ ਪੂਜਾ ਸਮੱਗਰੀ ਹੁੰਦੀ ਹੈ। ਭੈਣ ਭਰਾ ਦੇ ਮੱਥੇ 'ਤੇ ਤਿਲਕ ਵੀ ਲਾਉਂਦੀ ਆ, ਆਰਤੀ ਕਰਦੀ ਆ ਅਤੇ ਫਿਰ ਗੁੱਟ 'ਤੇ ਰੱਖੜੀ ਬੰਨ੍ਹਦੀ ਆ। ਪਰ ਪੰਜਾਬੀ ਘਰਾਂ ਵਿੱਚ ਇਸ ਦਿਨ ਦਾ ਇੱਕ ਹੋਰ ਵੀ ਰੰਗ ਹੁੰਦਾ ਹੈ। ਘਰ ਵਿੱਚ ਮਠਿਆਈ, ਮਾਂ ਦੀਆਂ ਤਿਆਰੀਆਂ, ਭੈਣ ਦਾ ਤਿਆਰ ਹੋਣਾ, ਵੀਰੇ ਦਾ ਕਹਿਣਾ ਬਸ ਕਰ ਇੰਨਾ ਟਾਈਮ ਕਿਉਂ ਲਾਈ ਜਾਂਦੀ ਹੈ, ਅਤੇ ਫਿਰ ਜਦੋਂ ਰੱਖੜੀ ਬੰਨ੍ਹੀ ਜਾਂਦੀ ਹੈ ਤਾਂ ਉਸ ਪਲ ਵਿੱਚ ਸਾਰੀਆਂ ਪੁਰਾਣੀਆਂ ਲੜਾਈਆਂ ਛੋਟੀਆਂ ਲੱਗਣ ਪੈਂਦੀਆਂ ਲੱਗ ਪੈਂਦੀਆਂ। ਇਸ ਲਈ ਮੇਰੇ ਵੱਲੋਂ ਅੱਜ ਇੱਕ ਛੋਟੀ ਜਿਹੀ ਗੱਲ, ਰੱਖੜੀ ਸਿਰਫ ਭਰਾ ਦੇ ਹੱਥ 'ਤੇ ਨਹੀਂ ਬੰਨ੍ਹੀ ਜਾਂਦੀ, ਇਹ ਦਿਲਾਂ ਨੂੰ ਜੋੜਦੀ ਆ ਅਤੇ ਖਾਸ ਕਰਕੇ ਉਹਨਾਂ ਭੈਣਾਂ ਭਰਾਵਾਂ ਬਾਰੇ ਜੋ ਅੱਜ ਸਿਡਨੀ ਵਿੱਚ ਹਨ, ਉਹਨਾਂ ਦਾ ਦਿਲ ਅਜੇ ਵੀ ਇੰਡੀਆ ਦੇ ਵਿੱਚ ਘਰ ਵੱਸਦਾ ਹੈ। ਕਿਸੇ ਦੀ ਭੈਣ ਮੈਲਬੋਰਨ 'ਚ ਹੋਏਗੀ, ਕਿਸੇ ਦਾ ਵੀਰ ਬ੍ਰਿਸਬੇਨ 'ਚ, ਤਾਂ ਕਿਸੇ ਦੀ ਪਰਿਵਾਰ ਸਿਡਨੀ 'ਚ, ਅਤੇ ਅੱਜ ਕੋਈ ਅੱਜ ਵੀ ਇੰਡੀਆ ਵਿੱਚ ਆਪਣੇ ਘਰ ਦੀ ਉਡੀਕ ਕਰ ਰਿਹਾ ਹੈ। ਦੂਰੀਆਂ ਬਹੁਤ ਹੋ ਸਕਦੀਆਂ ਪਰ ਰਿਸ਼ਤੇ ਦੂਰ ਨਹੀਂ। ਇਹ ਸੋਹਣੇ ਰਿਸ਼ਤੇ ਨੂੰ ਸਮਰਪਿਤ ਇਹ ਗੀਤ ਪੇਸ਼ ਕਰਦੇ ਹਾਂ।

0: Swap.
1: 99.9.
2: ਕੀ ਤੁਹਾਨੂੰ ਵੀ ਆਪਣਾ ਬਚਪਨ ਯਾਦ ਆਉਂਦਾ? ਵੀਰਾ ਅਤੇ ਭੈਣ, ਇੱਕ ਕਮਰਾ ਹੁੰਦਾ ਸੀ, ਇੱਕ ਟੀ ਵੀ ਅਤੇ ਇੱਕੋ ਹੀ ਰਿਮੋਟ, ਅਤੇ ਲੜਾਈ ਤਾਂ ਪੱਕੀ ਹੁੰਦੀ ਸੀ। ਕਦੀ ਭੈਣ ਕਹਿੰਦੀ ਸੀ, ਵੀਰੇ ਰਿਮੋਟ ਦੇ ਦੇ, ਅਤੇ ਵੀਰਾ ਕਹਿੰਦਾ ਸੀ ਨਹੀਂ। ਫਿਰ ਮਾਂ ਕੋਲ ਸ਼ਿਕਾਇਤ ਜਾਂਦੀ ਸੀ, ਕਹਿੰਦੇ ਸੀ ਮੰਮੀ ਮੈਨੂੰ ਰਿਮੋਟ ਟੀ ਵੀ ਦੇਖਣ ਨਹੀਂ ਦਿੰਦਾ ਅਤੇ ਰਿਮੋਟ ਨਹੀਂ ਦਿੰਦਾ। ਅਤੇ ਕੁਝ ਮਿੰਟ ਬਾਅਦ ਦੋਨੇ ਇਕੱਠੇ ਬਹਿ ਕੇ ਹੱਸ ਰਹੇ ਵੀ ਹੁੰਦੇ ਸੀ। ਇਹ ਹੈ ਭੈਣ ਭਰਾ ਦਾ ਰਿਸ਼ਤਾ। ਇੱਥੇ ਕੋਈ ਫੋਰਮੈਲਿਟੀਜ਼ ਨਹੀਂ, ਕੋਈ ਥੈਂਕ ਯੂ ਨਹੀਂ, ਕੋਈ ਪਲੀਸ ਨਹੀਂ, ਸਿੱਧਾ ਓਏ ਅਤੇ ਤੂੰ ਨਾਲ ਮੇਰੀ ਚੀਜ਼ ਕਿਉਂ ਲਈ। ਪਰ ਜੇ ਬਾਹਰੋਂ ਕੋਈ ਭੈਣ ਨੂੰ ਕੁਝ ਕਹਿ ਦੇਵੇ ਤਾਂ ਵੀਰਾ ਸਭ ਤੋਂ ਪਹਿਲਾਂ ਅੱਗੇ ਸੀ। ਵੀਰੇ ਨੂੰ ਕੋਈ ਪ੍ਰੋਬਲਮ ਆਈ ਤਾਂ ਭੈਣ ਸਭ ਤੋਂ ਪਹਿਲਾਂ ਪੁੱਛਦੀ, ਵੀਰੇ ਤੂੰ ਠੀਕ ਆ? ਇਸ ਲਈ ਰੱਖੜੀ ਸਾਨੂੰ ਬਚਪਨ ਯਾਦ ਕਰਾਉਂਦਾ ਆ, ਉਹ ਦਿਨ ਜਦੋਂ ਅਸੀਂ ਰਹਿੰਦੇ ਹੁੰਦੇ ਸੀ। ਸਾਡੇ ਕੋਲ ਪੈਸੇ ਬਹੁਤ ਘੱਟ ਸੀ ਪਰ ਖੁਸ਼ੀਆਂ ਬਹੁਤ ਸੀਗੀਆਂ। ਉਹ ਦਿਨ ਜਦੋਂ ਇੱਕ ਚੌਕਲੇਟ ਦੋਵਾਂ ਨੇ ਅੱਧੀ ਅੱਧੀ ਖਾਧੀ ਅਤੇ ਫਿਰ ਦੋਵੇਂ ਲੜੇ ਵੀ ਵੱਡਾ ਹਿੱਸਾ ਕਿਹਨੂੰ ਮਿਲਣਾ ਹੈ। ਇਹੋ ਜਿਹੀਆਂ ਯਾਦਾਂ ਵੀ ਅਸਲ ਦੌਲਤ। ਸਿਡਨੀ ਵਿੱਚ ਬੈਠੇ ਜਿਹੜੇ ਭੈਣ ਭਰਾ ਸਾਨੂੰ ਸੁਣ ਰਹੇ ਹੋ, ਇੱਕ ਵਾਰ ਆਪਣੇ ਬਚਪਨ ਬਾਰੇ ਸੋਚੋ। ਉਹ ਪੁਰਾਣਾ ਘਰ, ਉਹ ਮਾਂ, ਉਹ ਪਿਓ, ਉਹ ਭੈਣ, ਉਹ ਵੀਰਾ, ਕਿੰਨਾ ਸੋਹਣਾ ਸਮਾਂ ਸੀ। ਰੱਖੜੀ ਦੇ ਸੰਗੀਤ ਵਿੱਚ ਵੀ ਇੱਕ ਗੱਲ ਬਹੁਤ ਸੋਹਣੀ ਹੈ ਕਿ ਰਿਸ਼ਤਾ ਇੱਕ ਧਾਗੇ ਨਾਲ ਨਹੀਂ ਸ਼ੁਰੂ ਹੁੰਦਾ, ਉਹਦੇ ਪਿੱਛੇ ਸਾਲਾਂ ਦੀਆਂ ਯਾਦਾਂ ਵੀ ਹੁੰਦੀਆਂ। ਬਚਪਨ ਦੀਆਂ ਲੜਾਈਆਂ, ਇੱਕ ਦੂਜੇ ਦੀਆਂ ਚਿਤਾਵਾਂ, ਮਾਂ ਪਿਓ ਦੀਆਂ ਸਿੱਖਿਆਵਾਂ ਅਤੇ ਉਹ ਵਾਅਦਾ ਜੋ ਕਦੇ ਜ਼ਿੰਦਗੀ ਭਾਵੇਂ ਕਿੱਥੇ ਵੀ ਲੈ ਜਾਵੇ, ਅਸੀਂ ਇੱਕ ਦੂਜੇ ਦੇ ਹਾਂ।

0: Swap.
1: 99.9.
2: So, Rakhdi da tyohar saal ch ek var aunda. Rakhdi sirf dhaga hi nahi. Eh oh pyar ate well-being layi ik ardaas vi hai. Bond da prateek vi hai. Bhra vi apne bhain nu gift den ate us naal khade rehne da vaada vi kardi hai. ਭਰਾ ਵੀ ਆਪਣੀ ਭੈਣ ਨੂੰ ਗਿਫਟ ਦੇਣਾ ਅਤੇ ਉਸ ਨਾਲ ਖੜੇ ਰਹਿਣ ਦਾ ਵਾਅਦਾ ਵੀ ਕਰਦਾ ਰੱਖੜੀ ਥਾਲੀ ਵਿੱਚ ਆਮ ਤੌਰ 'ਤੇ ਰੱਖੜੀ ਤਿਲਕ ਅਤੇ ਸਮੱਗਰੀ ਚੌਲ ਮਿਠਾਈ ਦੀਵਾ ਆਦਿ ਹੁੰਦੇ ਆ ਅਤੇ ਪਰ ਮੇਰੇ ਲਈ ਇਹ ਸਾਰੀ ਥਾਲੀ ਵਿੱਚ ਸਭ ਤੋਂ ਕੀਮਤੀ ਚੀਜ਼ ਕੀ ਆ ਉਹ ਆ ਪਿਆਰ ਕਿਉਂਕਿ ਜੇ ਪਿਆਰ ਨਹੀਂ ਤਾਂ ਸੋਨੇ ਦੀ ਰੱਖੜੀ ਵੀ ਸਿਰਫ ਇੱਕ ਧਾਗਾ ਆ ਅਤੇ ਜੇ ਪਿਆਰ ਆ ਤਾਂ ਇੱਕ ਸਧਾਰਨ ਜਿਹੀ ਰੱਖੜੀ ਵੀ ਬਹੁਤ ਕੀਮਤੀ ਹੈ ਇਸ ਲਈ ਇਸ ਵਾਰੀ ਆਪਣੀ ਭੈਣ ਨੂੰ ਤੁਸੀਂ ਪੁੱਛੋ ਤੈਨੂੰ ਕੀ ਗਿਫਟ ਚਾਹੀਦਾ ਪਰ ਨਾਲ ਇਹ ਵੀ ਕਹੋ ਜਦੋਂ ਵੀ ਮੇਰੀ ਲੋੜ ਹੋਵੇ ਮੈਨੂੰ ਫੋਨ ਕਰੀ ਇਹ ਵਾਅਦਾ ਕਿਸੇ ਵੀ ਗਿਫਟ ਤੋਂ ਵੱਡਾ ਆ

0: Soir.
1: 99.9.
2: Jerusio, te ajda den o dena tusi eh rosa vi dur kar sakde ho. Hun gal kariye unna di jehde ajj apne gharan to hazaran kilometer dur ne. Australia ch rehne wale Punjabi familyan eh gal ta changi tarah samajh sakdiyan. ਕਈ ਵਾਰ ਰੱਖੜੀ ਇੰਡੀਆ ਤੋਂ ਡਾਕ ਰਾਹੀਂ ਆਉਂਦੀ ਆ, ਕਈ ਵਾਰੀ ਕੋਰੀਅਰ ਹੋ ਕੇ ਆਉਂਦੀ ਆ, ਅਤੇ ਕਈ ਵਾਰ ਵੀਡੀਓ ਕਾਲ 'ਤੇ ਰੱਖੜੀ ਹੁੰਦੀ ਆ। ਕਈ ਵਾਰ ਭੈਣ ਫੋਨ 'ਤੇ ਕਹਿੰਦੀ ਆ ਕਿ ਵੀਰੇ ਆਪਣੀ ਕਲਾਈ ਦਿਖਾ, ਅਤੇ ਕਲਾਈ ਦਿਖਾਉਂਦਾ ਭਰਾ, ਅਤੇ ਭੈਣ ਕਹਿੰਦੀ ਰੱਖੜੀ ਬੰਨ ਲਈ, ਅਤੇ ਭਰਾ ਮਰੋ ਕਹਿੰਦਾ ਕਿ ਹਾਂ, ਪਰ ਦਿਲੋਂ ਤਾਂ ਕਹਿੰਦਾ ਕਿ ਕਾਸ਼ ਤੂੰ ਅੱਜ ਸਾਹਮਣੇ ਹੁੰਦੀ। ਇਹ ਹੈ ਪਰਦੇਸ, ਅਸੀਂ ਵਿਦੇਸ਼ 'ਚ ਵੀ ਆ ਗਏ ਹਾਂ, ਪਰ ਚੰਗੀ ਜ਼ਿੰਦਗੀ ਬਣਾਉਣ ਲਈ ਪਰਦੇਸ ਨੇ ਸਾਨੂੰ ਬਹੁਤ ਕੁਝ ਦਿੱਤਾ, ਪਰ ਇੱਕ ਚੀਜ਼ ਵੀ ਲੈ ਲਈ, ਘਰ ਦੇ ਨੇੜੇ ਰਹਿਣ ਦਾ ਮੌਕਾ। ਸਿਡਨੀ ਵਿੱਚ ਬੈਠ ਕੇ ਕਈ ਭੈਣ ਭਰਾ ਅੱਜ ਇਹ ਗੱਲ ਮਹਿਸੂਸ ਕਰਦੇ ਹੋਣਗੇ ਕਿ ਅਸੀਂ ਕਿੰਨੀ ਦੂਰ ਆ ਗਏ, ਪਰ ਯਾਦ ਰੱਖੋ ਸਿਰਫ ਦੂਰੀ ਸਿਰਫ ਨਕਸ਼ੇ 'ਤੇ ਹੁੰਦੀ ਆ, ਦਿਲਾਂ ਵਿੱਚ ਨਹੀਂ। ਇਸ ਲਈ ਜਿਹੜੀ ਭੈਣ ਇੰਡੀਆ ਵਿੱਚ ਹੈ ਤਾਂ ਅੱਜ ਉਹਨੂੰ ਫੋਨ ਕਰਕੇ ਫੋਨ ਕਰੋ, ਅਤੇ ਜਿਹੜਾ ਭਰਾ ਇੰਡੀਆ 'ਚ ਹੈ ਤਾਂ ਅੱਜ ਆਪਣੀ ਭੈਣ ਨੂੰ ਫੋਨ ਕਰੇ। ਮੈਸੇਜ ਨਹੀਂ, ਫੋਨ 'ਤੇ ਆਵਾਜ਼ ਸੁਣੋ, ਕਿਉਂਕਿ ਕਈ ਵਾਰ ਹੈਲੋ ਵੀਰੇ ਜਾਂ ਹੈਲੋ ਭੈਣ ਸਾਰਾ ਦਿਨ ਬਦਲ ਦਿੰਦਾ ਆ।

ਰੱਖੜੀ ਦਾ ਧਾਗਾ ਇੱਕ ਧਾਗਾ ਨਹੀਂ, ਇਹ ਰਿਸ਼ਤਿਆਂ ਦੀ ਇੱਕ ਬਹੁਤ ਵੱਡੀ ਪੰਡ ਆ। ਰਿਸ਼ਤੇ 'ਚ ਬਹੁਤ ਹੀ ਬੱਝੇ ਹੋਏ ਨੇ ਭੈਣ ਭਰਾ ਦਾ ਰਿਸ਼ਤਾ। ਰੱਖੜੀ ਦਾ ਇੱਕ ਹੋਰ ਵੀ ਰਿਸ਼ਤਾ ਆ, ਇੱਕ ਮਾਂ ਦਾ ਘਰ। ਜਦੋਂ ਭੈਣ ਰੱਖੜੀ ਲਈ ਆਪਣੇ ਪੇਕੇ ਘਰ ਆਉਂਦੀ ਆ ਤਾਂ ਮਾਂ ਦੀ ਖੁਸ਼ੀ ਵੀ ਦੇਖਣ ਵਾਲੀ ਹੁੰਦੀ ਆ। ਮਾਂ ਕਹਿੰਦੀ ਆ ਗਏ ਮੇਰੀ ਧੀ, ਅਤੇ ਫਿਰ ਰਸੋਈ ਸ਼ੁਰੂ ਹੋ ਜਾਂਦੀ ਆ। ਮਿਠਾਈ ਬਣੂਗੀ, ਪਕੌੜੇ ਬਣਨਗੇ, ਪਰੌਂਠੇ ਬਣਨਗੇ, ਅਤੇ ਮਾਂ ਪੁੱਛਦੀ ਰਹੇਗੀ ਕੁਝ ਹੋਰ ਖਾਵੇਂਗੀ? ਧੀ ਕਹਿੰਦੀ ਨਹੀਂ ਮੰਮੀ। ਫਿਰ ਮਾਂ ਜਦੋਂ ਖਿਲਾਉਂਦੀ ਆ ਅਤੇ ਫਿਰ ਕਹਿੰਦੀ ਕਿ ਥੋੜ੍ਹਾ ਜਿਹਾ ਹੋਰ ਲੈ ਲੈ। ਇਹ ਆ ਪੰਜਾਬੀ ਮਦਰ। ਭੈਣ ਰੱਖੜੀ ਬੰਨ੍ਹਦੀ ਆ ਅਤੇ ਭਰਾ ਉਹਨੂੰ ਗਿਫਟ ਵੀ ਦਿੰਦਾ ਹੈ। ਮਾਂ ਚੁੱਪ ਕਰਕੇ ਦੋਵਾਂ ਨੂੰ ਦੇਖਦੀ ਰਹਿੰਦੀ ਆ। ਇਸ ਲਈ ਇਹ ਸਿਰਫ ਰੱਖੜੀ ਨਹੀਂ, ਇਹ ਉਸਦੇ ਬੱਚਿਆਂ ਨੂੰ ਇਕੱਠੇ ਦੇਖਣ ਦਾ ਇੱਕ ਦਿਨ ਵੀ ਆ। ਇਸ ਲਈ ਜੇ ਤੁਹਾਡੀ ਮਾਂ ਅੱਜ ਤੁਹਾਡੇ ਨਾਲ ਹੈ ਤਾਂ ਆਪਣੇ ਗਲੇ ਲਗਾਓ। ਜੇ ਮਾਂ ਵਿਦੇਸ਼ 'ਚ ਹੈ ਤਾਂ ਫੋਨ ਕਰੋ। ਜੇ ਮਾਂ ਇਸ ਦੁਨੀਆ 'ਚ ਨਹੀਂ ਤਾਂ ਅੱਜ ਉਹਨੂੰ ਯਾਦ ਕਰੋ, ਕਿਉਂਕਿ ਭੈਣ ਭਰਾ ਦਾ ਰਿਸ਼ਤਾ ਵੀ ਤਾਂ ਮਾਂ ਦੀ ਗੋਦ ਵਿੱਚ ਹੀ ਪੈਦਾ ਹੋਇਆ।

0: Swap.
1: 99.9.
2: ਕਈ ਗਾਣੇ ਸਿਰਫ ਸੁਣੇ ਨਹੀਂ ਜਾਂਦੇ, ਉਹਨਾਂ ਨੂੰ ਮਹਿਸੂਸ ਵੀ ਕੀਤਾ ਜਾਂਦਾ ਹੈ। ਇਹ ਵੀ ਇਹੋ ਜਿਹਾ ਗੀਤ ਸੀ। ਕਿਸੇ ਨੂੰ ਆਪਣਾ ਵੀਰਾ ਯਾਦ ਆਇਆ ਹੋਵੇਗਾ, ਕਿਸੇ ਨੂੰ ਆਪਣੀ ਭੈਣ ਯਾਦ ਆਈ ਹੋਵੇਗੀ, ਅਤੇ ਕਿਸੇ ਨੂੰ ਆਪਣੀ ਮਾਂ। ਰੱਖੜੀ ਸਾਨੂੰ ਇਹ ਦੱਸਦੀ ਹੈ, ਜਿਹੜੇ ਲੋਕ ਸਾਡੇ ਬਚਪਨ ਵਿੱਚ ਸਾਡੇ ਨਾਲ ਸਨ, ਉਹ ਸਾਡੀ ਜ਼ਿੰਦਗੀ ਵੀ ਜ਼ਿੰਦਗੀ ਦੀ ਸਭ ਤੋਂ ਵੱਡੀ ਯਾਦ ਹੁੰਦੇ ਆ। ਹੁਣ ਇਹ ਗੱਲ ਖਾਸ ਤੌਰ 'ਤੇ ਕਹਿਣੀ ਚਾਹੁੰਦਾ ਹਾਂ ਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਭਰਾ ਆਪਣੀ ਭੈਣ ਦੀ ਰੱਖਿਆ ਕਰਦਾ ਹੈ। ਬਿਲਕੁਲ ਸਹੀ ਆ, ਪਰ ਅੱਜ ਦੀ ਦੁਨੀਆ ਵਿੱਚ ਭੈਣ ਵੀ ਆਪਣੇ ਭਰਾ ਦੀ ਬਹੁਤ ਵੱਡੀ ਤਾਕਤ ਹੁੰਦੀ ਹੈ। ਭੈਣ ਉਹ ਹੈ ਜਿਸ ਨੂੰ ਤੁਸੀਂ ਆਪਣੇ ਦਿਲ ਦੀ ਗੱਲ ਦੱਸ ਸਕਦੇ ਹੋ, ਉਹ ਕਈ ਵਾਰ ਤੁਹਾਡੀ ਸਭ ਤੋਂ ਵੱਡੀ ਕ੍ਰਿਟਿਕ ਵੀ ਹੁੰਦੀ ਹੈ, ਪਰ ਉਹ ਤੁਹਾਡੀ ਸਭ ਤੋਂ ਵੱਡੀ ਸਪੋਰਟਰ ਵੀ ਹੁੰਦੀ ਹੈ। ਭਰਾ ਨੂੰ ਨੌਕਰੀ ਦੀ ਪ੍ਰੋਬਲਮ ਹੋਵੇ, ਵਿਆਹ ਦੀ ਪ੍ਰੋਬਲਮ ਹੋਵੇ, ਪਰਿਵਾਰ ਦੀ ਪ੍ਰੋਬਲਮ ਹੋਵੇ, ਤਾਂ ਭੈਣ ਕਹਿੰਦੀ ਫਿਕਰ ਨਾ ਕਰੀ, ਮੈਂ ਤਾਂ ਮੈਂ ਹਾਂ ਨਾ। ਅਤੇ ਕਈ ਵਾਰੀ ਭਰਾ ਵੀ ਇਹੀ ਕਹਿੰਦਾ ਆ, ਤੂੰ ਟੈਨਸ਼ਨ ਨਾ ਲਈ, ਮੈਂ ਹਾਂ। ਇਸ ਲਈ ਅੱਜ ਰੱਖੜੀ ਦਾ ਵਾਅਦਾ ਦੋਵੇਂ ਪਾਸਿਆਂ ਤੋਂ ਹੋਣਾ ਚਾਹੀਦਾ ਹੈ ਕਿ ਮੈਂ ਤੇਰੇ ਨਾਲ ਹਾਂ। ਇਹ ਰੱਖੜੀ ਦਾ ਅਸਲੀ ਮੀਨਿੰਗ ਇਹੀ ਆ। ਰੱਖੜੀ ਵਾਲੇ ਦਿਨ ਭੈਣ ਦਾ ਸਭ ਤੋਂ ਇੰਪੋਰਟੈਂਟ ਸਵਾਲ ਹੁੰਦਾ ਕਿ ਵੀਰੇ ਗਿਫਟ ਕੀ ਦੇਣਾ, ਅਤੇ ਭਰਾ ਕਹਿੰਦਾ ਕਿ ਜੋ ਮੰਗਣਾ ਮੰਗ ਲੈ, ਅਤੇ ਭੈਣ ਮੂਹਰੇ ਕਹਿੰਦੀ ਪੱਕਾ, ਫਿਰ ਭਰਾ ਕਹਿੰਦਾ ਹਾਂ। ਭੈਣ ਫਿਰ ਕਹਿੰਦੀ ਵੀਰੇ ਫਿਰ ਵੀਰੇ ਦਾ ਚਿਹਰਾ ਕੁਛ ਬਦਲ ਜਾਂਦਾ ਹੈ, ਕਿਉਂਕਿ ਹੁਣ ਆਉਣਾ ਹੈ ਫੋਨ, ਸ਼ੋਪਿੰਗ, ਜਿਊਲਰੀ, ਪਤਾ ਨਹੀਂ ਕਿਹੜੇ ਗਿਫਟ ਦੀ ਪਸੰਦ। ਅਤੇ ਭਰਾ ਸੋਚਦਾ ਹੈ ਮੈਂ ਕਦੋਂ ਕਿਹਾ ਸੀ

0: 99.9.
1: ਸੋ ਰੱਖੜੀ ਇੱਕ ਰੇਸ਼ਮ ਦੀ ਤਾਰ ਨਹੀਂ ਹੈ, ਇਹ ਇੱਕ ਬਹੁਤ ਵੱਡਾ ਪਿਆਰ। ਇਹ ਬਹੁਤ ਸੋਹਣਾ ਵਧੀਆ ਖਿਆਲ ਆ, ਕਲਾਈ ਅਤੇ ਇੱਕ ਰੱਖੜੀ ਅਤੇ ਉਸ ਨਾਲ ਸਾਰੀ ਜ਼ਿੰਦਗੀ ਦੀਆਂ ਯਾਦਾਂ। ਇੱਕ ਛੋਟੀ ਜਿਹੀ ਰੱਖੜੀ ਪਰ ਉਸਦੇ ਪਿੱਛੇ ਮਾਂ ਦਾ ਪਿਆਰ, ਪਿਓ ਦੀ ਸਿੱਖਿਆ, ਬਚਪਨ ਦੀਆਂ ਲੜਾਈਆਂ ਅਤੇ ਇੱਕ ਦੂਜੇ ਲਈ ਅਣਕਿਹਾ ਪਿਆਰ। ਜੇ ਤੁਸੀਂ ਵੀ ਪ੍ਰੋਗਰਾਮ ਸੁਣ ਰਹੇ ਹੋ ਤਾਂ ਆਪਣੇ ਭਰਾ ਜਾਂ ਭੈਣ ਨਾਲ ਜ਼ਰੂਰ ਗੱਲਬਾਤ ਕਰੋ, ਲੰਬੀ ਲੰਬੀ।

ਗੱਲ ਕਰੋ ਜਿਹਦੇ ਵਿੱਚ ਇਸ ਰਿਸ਼ਤੇ ਨੂੰ ਤੁਸੀਂ ਮਹਿਸੂਸ ਕਰ ਸਕੋ। ਇਹ ਗੀਤ 'ਚ ਜਿਹੜਾ ਇੱਕ ਮੈਸੇਜ ਨਹੀਂ ਆ, ਅਤੇ ਅੱਜ ਦੇ ਸਾਡੇ ਪ੍ਰੋਗਰਾਮ ਦਾ ਮੈਸੇਜ ਵੀ ਆ, ਇਹ ਰੇਸ਼ਮ ਦੀ ਤਾਰ ਨਹੀਂ ਆ, ਇਹ ਭੈਣ ਭਰਾ ਦਾ ਇੱਕ ਰਿਸ਼ਤਾ ਆ, ਰਿਸ਼ਤੇ ਦੀ ਜਿਹੜੀ ਗੰਢ ਆ, ਇਹ ਹਮੇਸ਼ਾ ਹੀ ਯਾਦ ਕਰਨਾ ਕਿ ਮੈਂ ਤੇਰੇ ਨਾਲ ਹਾਂ। ਜ਼ਿੰਦਗੀ 'ਚ ਇਸ ਤੋਂ ਵੱਡਾ ਸ਼ਾਇਦ ਕੋਈ ਵਾਅਦਾ ਨਹੀਂ ਹੋਵੇਗਾ। ਜਦੋਂ ਖੁਸ਼ੀ ਹੋਵੇ ਮੈਂ ਤੇਰੇ ਨਾਲ ਹਾਂ, ਜਦੋਂ ਦੁੱਖ ਹੋਵੇ ਤਾਂ ਵੀ ਮੈਂ ਤੇਰੇ ਨਾਲ ਹਾਂ, ਜਦੋਂ ਤੂੰ ਕਾਮਯਾਬ ਹੋਵੇ ਤਾਂ ਵੀ ਮੈਂ ਤੇਰੇ ਨਾਲ ਹਾਂ, ਜੇ ਜਦੋਂ ਤੂੰ ਡਿੱਗ ਪਵੇਂ ਮੈਂ ਤੈਨੂੰ ਚੁੱਕਣ ਲਈ ਵੀ ਤੇਰੇ ਨਾਲ ਹਾਂ। ਇਹ ਹੈ ਭੈਣ ਭਰਾ ਦਾ ਰਿਸ਼ਤਾ।

0: be home.
1: Swan 99.9.
2: So, ਅੱਜ ਦੇ ਇਸ ਖਾਸ ਰਾਖੀ ਸਪੈਸ਼ਲ ਨੂੰ ਸਮਾਪਤ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਰੱਖੜੀ ਸਿਰਫ ਇੱਕ ਧਾਗਾ ਨਹੀਂ, ਰੱਖੜੀ ਇੱਕ ਵਾਅਦਾ ਵੀ ਹੈ। ਇੱਕ ਵਾਅਦਾ ਜੋ ਦੂਰੀਆਂ ਆ ਜਾਣ ਪਰ ਦਿਲ ਦੂਰ ਨਾ ਹੋਣ, ਜ਼ਿੰਦਗੀ ਬਦਲ ਜਾਵੇ ਪਰ ਰਿਸ਼ਤਾ ਨਾ ਬਦਲੇ, ਬਚਪਨ ਲੰਘ ਜਾਵੇ ਪਰ ਬਚਪਨ ਦੀਆਂ ਯਾਦਾਂ ਨਾ ਲੰਘਣ, ਭੈਣ ਭਰਾ ਦਾ ਰਿਸ਼ਤਾ ਦਿਲ ਵਿੱਚ ਹਮੇਸ਼ਾ ਇੱਕੋ ਜਿਹਾ ਰਹਿਣਾ ਚਾਹੀਦਾ ਹੈ ਅਤੇ ਇੱਕੋ ਹੀ ਰਹੇ। ਅਸੀਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਹੋਈਏ, ਇਹ ਰੱਖੜੀ 'ਤੇ ਮੇਰੇ ਦਿਲੋਂ ਅਰਦਾਸ ਆ ਕਿ ਹਰ ਭੈਣ ਖੁਸ਼ ਰਹੇ, ਹਰ ਭਰਾ ਖੁਸ਼ ਰਹੇ, ਹਰ ਮਾਂ ਪਿਓ ਖੁਸ਼ ਰਹਿਣ, ਹਰ ਪਰਿਵਾਰ ਵਿੱਚ ਪਿਆਰ ਹੋਵੇ ਅਤੇ ਜਿਹੜੇ ਭੈਣ ਭਰਾ ਅੱਜ ਇੱਕ ਦੂਜੇ ਤੋਂ ਦੂਰ ਨੇ, ਪਰਮਾਤਮਾ ਉਹ ਜਲਦੀ ਉਹਨਾਂ ਨੂੰ ਇਕੱਠੇ ਬਿਠਾਵੇ, ਚਾਹ ਪਾਣੀ ਪੀਣ, ਹੱਸਣ, ਖੇਡਣ, ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ, ਪੁਰਾਣੀਆਂ ਗੱਲਾਂ ਕਰਨ ਅਤੇ ਇੱਕ ਵਾਰ ਫਿਰ ਉਹ ਬਚਪਨ ਵਾਪਸ ਆ ਜਾਵੇ। ਮੈਂ ਹਾਂ ਤੁਹਾਡਾ ਆਪਣਾ ਸ਼ਾਮ ਕੁਮਾਰ, ਤੁਸੀਂ ਸੁਣ ਰਹੇ ਸੀ SWR 99.9 FM 'ਤੇ ਪੰਜਾਬੀ ਸ਼ੋਅ ਮੇਲਾ ਗੀਤਾਂ ਦਾ। ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਰੱਖੜੀ ਦੀਆਂ ਲੱਖ ਲੱਖ ਵਧਾਈਆਂ ਅਤੇ ਯਾਦ ਰੱਖਿਓ, ਰੱਖੜੀ ਕਲਾਈ 'ਤੇ ਬੰਨ੍ਹੀ ਜਾਂਦੀ ਹੈ ਪਰ ਰਿਸ਼ਤਾ ਦਿਲ ਵਿੱਚ ਬੰਨਿਆ ਹੁੰਦਾ ਹੈ। ਖੁਸ਼ ਰਹੋ, ਆਪਣੇ ਪਰਿਵਾਰ ਨਾਲ ਜੁੜੇ ਰਹੋ ਅਤੇ ਆਪਣੇ ਭੈਣ ਭਰਾ ਨੂੰ ਅੱਜ ਜ਼ਰੂਰ ਯਾਦ ਕਰੋ, ਫੋਨ ਕਰੋ, ਕੋਲ ਬੈਠੋ।

ਤੁਸੀਂ ਸੁਣ ਰਹੇ ਹੋ ਪੰਜਾਬੀ ਪ੍ਰੋਗਰਾਮ ਮੇਲਾ ਗੀਤਾਂ ਦਾ, ਜਿੱਥੇ ਹਰ ਗੀਤ ਸੁਣਾਏ ਆਪਣੀ ਕਹਾਣੀ। ਐਸ ਡਬਲਯੂ ਆਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ ਆਪਣਾ ਪ੍ਰੋਗਰਾਮ ਸੁਣਨ ਵਾਸਤੇ ਸਿਡਨੀ ਵੈਸਟ ਵਿੱਚ ਫਰੀ ਔਨ ਏਰੀਅਰ 'ਤੇ ਰੇਡੀਓ 'ਤੇ ਟਿਊਨ ਕਰਕੇ ਸੁਣ ਸਕਦੇ ਹੋ। FM ਬੈਂਡ 'ਤੇ 99.9 ਦੀ ਫਰੀਕੁਐਂਸੀ, ਜਾਂ ਤੁਸੀਂ ਦੁਨੀਆ ਦੇ ਕਿਸੇ ਕੋਨੇ 'ਚ ਸੁਣਨਾ ਹੋਵੇ ਤਾਂ www.sWR999.com.au ਤੇ ਸੁਣ ਸਕਦੇ ਹੋ।

0: ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਵੀ SWR 99.9 ਲੱਭ ਕੇ ਸੁਣਿਆ ਜਾ ਸਕਦਾ ਹੈ। ਸੋ ਪ੍ਰੋਗਰਾਮ ਕਮਿਊਨਿਟੀ ਪ੍ਰੋਗਰਾਮ ਤੁਹਾਡੇ ਮਨੋਰੰਜਨ ਵਾਸਤੇ ਪੇਸ਼ ਕੀਤਾ ਜਾਂਦਾ ਹੈ। ਜੋ ਵੀ ਗੱਲਬਾਤ ਕੀਤੀ ਜਾਂਦੀ ਤੁਹਾਡੇ ਮਨੋਰੰਜਨ ਵਾਸਤੇ ਵੱਖ ਵੱਖ ਸਰੋਤਾਂ ਤੋਂ ਲੱਭ ਕੇ ਗੀਤ ਸੰਗੀਤ ਪੇਸ਼ ਕੀਤਾ ਜਾਂਦਾ ਹੈ। ਚਲੋ ਦੋ ਗੱਲਾਂ ਸੁਣਦੇ ਹਾਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਕਿਉਂ ਲੈਂਦੇ ਹਾਂ, ਪਰੇਸ਼ਾਨੀਆਂ ਕੀ ਹੁੰਦੀਆਂ, ਦੋ ਗੱਲਾਂ ਸੁਣਦੇ ਹਾਂ।
1: ਖੈਰ ਦੀਨ ਹਮੇਸ਼ਾ ਪਿੰਡ ਦੇ ਬਾਹਰ ਵਾਰ ਇੱਕ ਦਰਖਤ ਹੇਠਾਂ ਲੰਮਾ ਪਿਆ ਰਹਿੰਦਾ ਸੀ। ਨਾ ਉਸਨੂੰ ਲੀੜੇ ਕੱਪੜੇ ਦੀ ਕੋਈ ਚਿੰਤਾ ਸੀ, ਨਾ ਰੋਟੀ ਖਾਣ ਦੀ ਤੇ ਨਾ ਕਿਸੇ ਕੰਮ ਤੇ ਜਾਣ ਦੀ। ਇੱਕ ਦਿਨ ਮਾਸਟਰ ਜੀਵਨ ਲਾਲ ਉਸ ਕੋਲ ਰੁਕੇ ਤੇ ਕਹਿਣ ਲੱਗੇ, ਖੈਰ ਦੀਨਾ ਤੂੰ ਚੰਗਾ ਭਲਾ ਹੱਟਾ ਕੱਟਾ ਬੰਦਾ ਹੈ, ਕੋਈ ਕੰਮ ਧੰਦਾ ਕਰਿਆ ਕਰ। ਖੈਰ ਦੀਨ ਨੇ ਆਪਣੇ ਮੂੰਹ ਤੋਂ ਚਾਦਰ ਲਾਹੀ ਤੇ ਮਾਸਟਰ ਜੀ ਨੂੰ ਪੁੱਛਣ ਲੱਗਾ, ਅੱਛਾ ਉਹਦੇ ਨਾਲ ਕੀ ਹੋਏਗਾ? ਮਾਸਟਰ ਜੀ ਬੋਲੇ, ਚਾਰ ਪੈਸੇ ਕਮਾ, ਵਿਆਹ ਕਰਵਾ, ਬਾਲ ਬੱਚੇ ਪੈਦਾ ਕਰ, ਆਪਣਾ ਘਰ ਵਸਾ। ਖੈਰ ਦੀਨ ਬੋਲਿਆ, ਫਿਰ? ਮਾਸਟਰ ਜੀਵਨ ਲਾਲ ਕਹਿਣ ਲੱਗੇ, ਜੇ ਤੂੰ ਆਪਣੇ ਘਰ ਵਿੱਚ ਰਹੇਗਾ, ਚਾਰ ਪੈਸੇ ਹੋਣਗੇ ਤੇਰੇ ਕੋਲ, ਤੈਨੂੰ ਰੋਟੀ ਪਾਣੀ ਦੀ ਕੋਈ ਚਿੰਤਾ ਨਹੀਂ ਹੋਏਗੀ, ਤੈਨੂੰ ਆਪਣੇ ਜੀਵਨ ਦਾ ਬਹੁਤ ਆਨੰਦ ਆਏਗਾ, ਤੂੰ ਬਹੁਤ ਖੁਸ਼ ਰਹੇਗਾ। ਖੈਰ ਦੀਨ ਹੱਸ ਕੇ ਬੋਲਿਆ, ਮਾਸਟਰ ਜੀ ਮੈਂ ਤਾਂ ਹੁਣ ਵੀ ਖੁਸ਼ ਅਤੇ ਆਨੰਦ ਵਿੱਚ ਹੀ ਹਾਂ, ਇਹਦੇ ਲਈ ਮੈਨੂੰ ਇੰਨੇ ਸਾਰੇ ਝੰਝਟ ਕਰਨ ਦੀ ਲੋੜ ਨਹੀਂ ਹੈ। ਇੰਨਾ ਕਹਿ ਕੇ ਖੈਰ ਦੀਨ ਨੇ ਚਾਦਰ ਫਿਰ ਆਪਣੇ ਮੂੰਹ ਤੇ ਲੈ ਲਈ ਤੇ ਪਾਸਾ ਮੋੜ ਕੇ ਬੇਫਿਕਰ ਹੋ ਕੇ ਸੌਂ ਗਿਆ। ਦੋਸਤੋ, ਅਸੀਂ ਖੈਰ ਦੀਨ ਨਹੀਂ ਹਾਂ, ਸਾਨੂੰ ਆਪਣੀ ਸਿਹਤ ਦੀ ਵੀ ਚਿੰਤਾ ਕਰਨੀ ਪੈਂਦੀ ਹੈ, ਆਪਣੇ ਕੰਮ ਧੰਦੇ ਤੇ ਜਾਣ ਲਈ ਸਮੇਂ ਸਿਰ ਉੱਠਣ ਦੀ ਵੀ ਚਿੰਤਾ ਕਰਨੀ ਪੈਂਦੀ ਹੈ, ਆਪਣੇ ਪਿਆਰਿਆਂ ਦੇ ਦੁੱਖ ਤਕਲੀਫ ਵੀ ਵੇਖਣੇ ਪੈਂਦੇ ਹਨ। ਇਹ ਛੋਟੀਆਂ ਛੋਟੀਆਂ ਚਿੰਤਾਵਾਂ ਸਾਡੇ ਜੀਵਨ ਦਾ ਬਹੁਤ ਜ਼ਰੂਰੀ ਹਿੱਸਾ ਹਨ। ਪਰ ਹਾਂ, ਕਈ ਵਾਰ ਅਸੀਂ ਬੀਤ ਚੁੱਕੇ ਅਤੇ ਆਉਣ ਵਾਲੇ ਹਾਲਾਤ ਦੀ ਵਿਅਰਥ ਦੀ ਚਿੰਤਾ ਕਰਕੇ ਆਪਣੇ ਵਰਤਮਾਨ ਦੀ ਖੁਸ਼ੀ ਨੂੰ ਨਸ਼ਟ ਕਰ ਲੈਂਦੇ ਹਾਂ। ਮੈਡੀਕਲ ਸਾਇੰਸ ਅਨੁਸਾਰ ਜੇ ਤੁਹਾਨੂੰ ਚਿੰਤਾ ਤੋਂ ਖਹਿੜਾ ਛੁਡਾਉਣਾ ਆ ਜਾਵੇ ਤਾਂ ਤੁਹਾਨੂੰ ਆਪਣੀਆਂ 80% ਬਿਮਾਰੀਆਂ ਲਈ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਰਹੇਗੀ। ਜੇਕਰ ਤੁਸੀਂ ਕਿਸੇ ਗੱਲ ਤੋਂ ਚਿੰਤਤ ਹੋ ਤਾਂ ਉਸ ਤੋਂ ਹੁਣੇ ਇਸੇ ਵਕਤ ਛੁਟਕਾਰਾ ਪਾਉਣ ਦਾ ਸਭ ਤੋਂ ਕਾਰਗਰ ਢੰਗ ਇਹ ਹੈ, ਸਭ ਤੋਂ ਪਹਿਲਾਂ ਆਪਣੀ ਚਿੰਤਾ ਵਾਲੀ ਗੱਲ ਦਾ ਥੋੜ੍ਹਾ ਜਿਹਾ ਚੀਰ ਫੜ ਕਰੋ। ਮੰਨ ਲਓ ਜਿਸ ਗੱਲ ਦੀ ਤੁਹਾਨੂੰ ਚਿੰਤਾ ਹੈ, ਜੇ ਉਹ ਮਸਲਾ ਹੱਲ ਨਹੀਂ ਹੁੰਦਾ ਤਾਂ ਤੁਹਾਨੂੰ ਕੀ ਨੁਕਸਾਨ ਹੋ ਸਕਦਾ ਹੈ? ਕੀ ਤੁਹਾਡੀ ਜਾਨ ਨੂੰ ਖਤਰਾ ਹੈ? ਜੇ ਨਹੀਂ ਤਾਂ ਸਮਝੋ ਤੁਹਾਡੀ ਚਿੰਤਾ ਕੋਈ ਬਹੁਤੀ ਵੱਡੀ ਨਹੀਂ ਹੈ। ਹੁਣ ਆਰਾਮ ਨਾਲ ਬੈਠ ਕੇ ਸੋਚੋ, ਤੁਸੀਂ ਜਿਸ ਗੱਲ ਦੀ ਚਿੰਤਾ ਕਰ ਰਹੇ ਹੋ ਉਸ ਨਾਲ ਤੁਹਾਨੂੰ ਕੀ ਨੁਕਸਾਨ ਹੋਇਆ ਹੈ ਜਾਂ ਕੀ ਨੁਕਸਾਨ ਹੋ ਸਕਦਾ ਹੈ। ਤੁਸੀਂ ਜਿਸ ਵੀ ਹਾਲਤ ਵਿੱਚੋਂ ਲੰਘ ਰਹੇ ਹੋ ਉਸ ਬਾਰੇ ਇਹ ਸੋਚਣਾ ਬੰਦ ਕਰ ਦਿਓ ਕਿ ਇਹ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਜਦੋਂ ਤੁਸੀਂ ਉਦਾਸ ਹੁੰਦੇ ਹੋ ਅਤੇ ਚਿੰਤਾ ਕਰਦੇ ਹੋ ਤਾਂ ਤੁਸੀਂ ਆਪਣੀ ਜੀਵਨ ਸ਼ਕਤੀ ਨਸ਼ਟ ਕਰ ਰਹੇ ਹੁੰਦੇ ਹੋ। ਕਿਸੇ ਵੀ ਮਸਲੇ ਨੂੰ ਹੱਲ ਕਰਨ ਦਾ ਪਹਿਲਾ ਕਦਮ ਹੈ ਆਪਣੇ ਹਾਲਾਤ ਨੂੰ ਸਵੀਕਾਰ ਕਰ ਲੈਣਾ। ਆਪਣੀ ਚਿੰਤਾ ਨੂੰ ਦੂਰ ਕਰਨ ਦਾ ਪਹਿਲਾ ਕਦਮ ਹੁਣੇ ਪੁੱਟੋ। ਆਪਣੇ ਮੌਜੂਦਾ ਹਾਲਾਤ ਨੂੰ ਸਵੀਕਾਰ ਕਰਕੇ ਆਪਣੀ ਊਰਜਾ ਅਤੇ ਸਮਾਂ ਆਪਣੇ ਹਾਲਾਤ ਨੂੰ ਸਵਾਰਨ ਵਾਸਤੇ ਜੋ ਵੀ ਕਰ ਸਕਦੇ ਹੋਵੋ ਉਸ ਪਾਸੇ ਲਾ ਦਿਓ। ਆਪਣੀ ਚਿੰਤਾ ਆਪਣੇ ਭਰੋਸੇਮੰਦ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰੋ। ਹੋ ਸਕਦਾ ਹੈ ਕਿਸੇ ਕੋਲ ਤੁਹਾਡੀ ਸਮੱਸਿਆ ਦਾ ਹੱਲ ਹੋਵੇ।
0: ਸੋ ਬੇਕਾਰ ਦੀ ਚਿੰਤਾ ਕਰਨ ਤੋਂ ਪਹਿਲਾਂ ਜਿਸ ਗੱਲ ਦੀ ਚਿੰਤਾ ਆ ਉਹਦੀ ਜ਼ਰੂਰ ਚੀਰ ਫਾੜ ਕਰਕੇ ਦੇਖੋ, ਉਹਦੀ ਜ਼ਰੂਰਤ ਦੇਖੋ, ਉਹਦਾ ਹੱਲ ਸ਼ਾਇਦ ਉਹਦੇ ਵਿੱਚੋਂ ਹੀ ਨਿਕਲ ਆਵੇ। ਹਾਲਾਤ ਨਾਲ ਸਮਝੌਤਾ ਕਰਨਾ ਵੀ ਸਿੱਖ ਲਓ ਅਤੇ ਸਾਰੀਆਂ ਚੀਜ਼ਾਂ ਦਾ ਹੱਲ ਜਿਹੜਾ ਸ਼ਾਇਦ ਨਿਕਲ ਆਵੇ।

0: Sydney's West.
1: Swa 99.9.
2: ਇਹ ਸੀ ਸਰਤਾਜ ਦੀ ਕਲਮ ਅਤੇ ਸਤਿੰਦਰ ਸਰਤਾਜ ਦੀ ਆਵਾਜ਼, ਬਿਹਤਰੀਨ ਆਵਾਜ਼, ਲਿਖਾਈ ਵੀ ਬਹੁਤ ਸੋਹਣੀ। ਅੱਗੇ ਇੱਕ ਤਾਰ 'ਚ ਦੇਖਦੇ ਹਾਂ ਗਾਣਾ ਕਿੱਦਾਂ ਬੋਲਦਾ, ਤਾਰਾਂ ਕਿੱਦਾਂ ਬੋਲਦੀਆਂ, ਬਹੁਤ ਵਧੀਆ ਲੱਗਦਾ। ਸੋ ਉੱਦਾਂ ਦੀ ਇੱਕ ਗੀਤ ਦੀ ਇਸ ਤਾਰ 'ਚ ਝਲਕ ਆਏਗੀ, ਉਹ ਪਹਿਲਾਂ ਸੁਣਦੇ ਹਾਂ ਤਾਂ ਉਸ 'ਚ ਬਾਅਦ 'ਚ ਗੀਤ ਸੁਣਦੇ ਹਾਂ।

ਸੋ ਇਹ ਦਰਜ ਜਿਹੜੀ ਕੱਢੀ ਗਈ ਹੈ ਉਸਤਾਦ ਲਿਆਕਤ ਅਲੀ ਖਾਨ ਨੇ ਢੋਲ ਅਤੇ ਸ਼ਹਿਨਾਈ। ਦੇਖੋ ਸ਼ਹਿਨਾਈ ਵਜਾਉਣੀ ਵੀ ਬਹੁਤ ਔਖੀ ਆ ਪਰ ਦਰਜ ਬਹੁਤ ਵਧੀਆ ਕੱਢੀ। ਚਲੋ ਇਹ ਗਾਣਾ ਸੁਣਦੇ ਹਾਂ ਤੁਮੀ ਹੋ ਮਹਿਬੂਬ ਮੇਰੇ ਕੁਮਾਰ ਸਾਨੂੰ ਅਤੇ ਅਲਕਾ ਯਾਗਮਿਕ ਨੇ ਗਾਇਆ ਗਾਣਾ ਤੁਮੀ ਹੋ ਮਹਿਬੂਬ ਮੇਰੇ। ਹੁਣ ਦੇਖਦੇ ਹਾਂ ਪਹਿਲਾਂ ਤਾਂ ਸ਼ਹਿਨਾਈ 'ਚੋਂ ਆਵਾਜ਼ ਨਿਕਲੀ ਸੀ ਹੁਣ ਰੀਅਲ ਆਵਾਜ਼ ਇਹ ਗਾਣਾ ਕਿਸ ਤਰ੍ਹਾਂ ਗਾਉਂਦਾ ਉਹ ਸੁਣਦੇ ਹਾਂ।

0: Swan 99.9.
1: ਇਹ ਸੀ ਸੱਚੀ ਮੱਚੀ ਦਾ ਮੋਰ ਕਿੱਥੋਂ ਆ ਗਿਆ ਨੀ ਮਾਏ। ਅੱਗੇ ਕਹਾਣੀ ਸੁਣਦੇ ਹਾਂ, ਸੋਨੇ ਦਾ ਬੂਟਾ। ਬਹੁਤ ਹੀ ਪਿਆਰੀ ਕਹਾਣੀ, ਕਹਾਣੀਆਂ ਵੀ ਬਹੁਤ ਕੁਛ ਦੱਸ ਕੇ ਜਾਂਦੀਆਂ, ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ। ਉਹਨਾਂ ਦੇ ਵਿੱਚੋਂ ਦੋ ਬੋਲ ਇਹ ਸੁਣਦੇ ਹਾਂ, ਇਸ ਕਹਾਣੀ ਦੇ ਵਿੱਚ ਕੀ ਕਲਾਕਾਰ ਕਹਿਣਾ ਚਾਹ ਗਿਆ ਉਹ ਦੇਖਦੇ ਹਾਂ।
2: ਤੁਸੀਂ ਸੁਣੋਗੇ ਵਣਜਾਰਾ ਬੇਦੀ ਦੀ ਲਿਖੀ ਹੋਈ ਕਹਾਣੀ ਸੋਨੇ ਦਾ ਬੂਟਾ। ਇੱਕ ਰਾਜਾ ਬੜਾ ਹੀ ਦਾਨੀ ਸੁਭਾਅ ਦਾ ਸੀ। ਉਹ ਹਰ ਦਿਨ ਤਿਉਹਾਰ ਉੱਤੇ ਕਾਫੀ ਕੁਝ ਪੁੰਨ ਦਾਨ ਕਰਦਾ ਸੀ ਅਤੇ ਆਪਣੇ ਖਜ਼ਾਨੇ ਦਾ ਮੂੰਹ ਖੋਲ ਦਿੰਦਾ। ਅਭਿਆਗਤਾਂ ਨੂੰ ਉਹ ਮੂੰਹ ਮੰਗਿਆ ਦਾਨ ਦਿੰਦਾ ਸੀ। ਅਨੇਕਾਂ ਬ੍ਰਾਹਮਣ ਉਸ ਤੋਂ ਖੱਚਰਾਂ ਲੱਦ ਕੇ ਸਾਲ ਭਰ ਲਈ ਖਾਣ ਪੀਣ ਦੀ ਸਮੱਗਰੀ ਲੈ ਜਾਇਆ ਕਰਦੇ ਸਨ। ਉਸੇ ਨਗਰ ਵਿੱਚ ਇੱਕ ਪੁਰੋਹਿਤ ਮਾਣਿਕ ਰਹਿੰਦਾ ਸੀ, ਜੋ ਦਾਨ ਪੁੰਨ ਲੈਣਾ ਚੰਗਾ ਨਹੀਂ ਸੀ ਸਮਝਦਾ ਅਤੇ ਥੋੜ੍ਹੀ ਬਹੁਤੀ ਕਿਰਤ ਕਮਾਈ ਕਰਕੇ ਆਪਣਾ ਪੇਟ ਭਰਿਆ ਕਰਦਾ ਸੀ। ਪੁਰੋਹਿਤ ਦੇ ਧੰਦੇ ਵਿੱਚੋਂ ਜੋ ਵੀ ਰਕਮ ਉਸਨੂੰ ਮਿਲਦੀ ਉਸ ਵਿੱਚੋਂ ਬਹੁਤੀ ਉਹ ਦਾਨ ਕਰ ਦਿੰਦਾ। ਪਰ ਉਸਦੀ ਪੁਰੋਹਿਤਣੀ ਬੜੀ ਹੀ ਲੋਭਣ ਸੀ। ਇੱਕ ਵਾਰ ਜਦੋਂ ਰਾਜੇ ਨੇ ਕੁੰਭ ਵਾਲੇ ਦਿਨ ਦਾਨ ਦੇਣ ਲਈ ਖਜ਼ਾਨੇ ਖੋਲ੍ਹ ਦਿੱਤੇ ਤਾਂ ਮਾਣਿਕ ਦੀ ਪਤਨੀ ਨੇ ਉਸਨੂੰ ਕਿਹਾ, ਵੇਖੋ ਸਭ ਬ੍ਰਾਹਮਣ ਰਾਜੇ ਤੋਂ ਦਾਨ ਲੈ ਕੇ ਆ ਰਹੇ ਨੇ, ਤੁਸੀਂ ਕਿਉਂ ਨਹੀਂ ਦਾਨ ਲੈਣ ਜਾਂਦੇ? ਸਾਡੇ ਬਜ਼ੁਰਗ ਪੀੜ੍ਹੀਆਂ ਤੋਂ ਦਾਨ ਪੁੰਨ ਉੱਤੇ ਹੀ ਪਲਦੇ ਆ ਰਹੇ ਨੇ, ਤੁਸੀਂ ਕਿਰਤ ਕਮਾਈ ਦੀ ਰੱਟ ਕਿਉਂ ਲਾ ਰੱਖੀ ਹੈ? ਇਸੇ ਲਈ ਸਾਡੇ ਘਰ ਭੰਗ ਭੁੱਜਦੀ ਹੈ। ਪੁਰੋਹਿਤਣੀ ਨੇ ਮਿਹਣੇ ਤਾਨੇ ਮਾਰ ਕੇ ਆਖਿਰ ਮਾਣਿਕ ਨੂੰ ਰਾਜੇ ਕੋਲ ਭੇਜੀ ਦਿੱਤਾ। ਅੱਗੇ ਅਭਿਆਗਤਾਂ ਦੀ ਭੀੜ ਲੱਗੀ ਹੋਈ ਸੀ, ਭੰਡਾਰ ਖੁੱਲ੍ਹੇ ਹੋਏ ਸਨ, ਹਰ ਕੋਈ ਜਿਤਨਾ ਅੰਨ ਲਿਜਾ ਸਕਦਾ ਸੀ ਢੋ ਰਿਹਾ ਸੀ। ਖਾਣ ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਦੱਖਣਾ ਵਜੋਂ ਮੋਹਰਾਂ ਵੰਡੀਆਂ ਜਾ ਰਹੀਆਂ ਸਨ। ਰਾਜਾ ਹਰੇਕ ਨੂੰ ਆਪਣੇ ਹੱਥੀਂ ਦਾਨ ਦੇ ਰਿਹਾ ਸੀ। ਜਦੋਂ ਮਾਣਿਕ ਦੀ ਵਾਰੀ ਆਈ ਤਾਂ ਉਸਨੇ ਰਾਜੇ ਨੂੰ ਪ੍ਰਣਾਮ ਕਰਦੇ ਹੋਏ ਕਿਹਾ, ਮਹਾਰਾਜ ਮੈਨੂੰ ਤਾਂ ਤੁਹਾਡੀ ਕਿਰਤ ਕਮਾਈ ਵਿੱਚੋਂ ਦਾਨ ਚਾਹੀਦਾ ਹੈ, ਭਾਵੇਂ ਨਾ ਮਾਤਰ ਹੀ ਹੋਵੇ। ਇਹ ਧਨ ਤਾਂ ਪ੍ਰਜਾ ਦੀ ਕਮਾਈ ਹੈ, ਇਸ ਦਾਨ ਦੀ ਮੈਨੂੰ ਬਿਲਕੁਲ ਲੋੜ ਨਹੀਂ। ਰਾਜਾ ਹੱਕਾ ਬੱਕਾ ਰਹਿ ਗਿਆ, ਫਿਰ ਕੁਝ ਸੋਚ ਕੇ ਕਹਿਣ ਲੱਗਾ, ਭਾਈ ਮੇਰੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਤਾਂ ਹੈ ਨਹੀਂ, ਤੂੰ ਕੱਲ੍ਹ ਆਵੀਂ, ਮੈਂ ਕੱਲ੍ਹ ਤੈਨੂੰ ਆਪਣੀ ਕਿਰਤ ਕਮਾਈ ਵਿੱਚੋਂ ਦਾਨ ਦੇਵਾਂਗਾ। ਮਾਣਿਕ ਦੇ ਚਲੇ ਜਾਣ ਮਗਰੋਂ ਰਾਜਾ ਸੋਚਾਂ ਵਿੱਚ ਡੁੱਬ ਗਿਆ। ਕਾਫੀ ਚਿਰ ਸੋਚਣ ਤੋਂ ਬਾਅਦ ਉਸਨੂੰ ਇੱਕ ਤਰਕੀਬ ਸੁੱਝੀ। ਰਾਤ ਵੇਲੇ ਰਾਜਾ ਮਜ਼ਦੂਰ ਦਾ ਭੇਸ ਧਾਰ ਕੇ ਮਹਿਲਾਂ ਵਿੱਚੋਂ ਬਾਹਰ ਨਿਕਲ ਤੁਰਿਆ ਅਤੇ ਕੋਈ ਕੰਮ ਧੰਦਾ ਲੱਭਣ ਲੱਗਾ। ਰਾਜਾ ਟੱਕਰਾਂ ਮਾਰਦਾ ਹੋਇਆ ਕਿਰਤੀਆਂ ਦੇ ਮੁਹੱਲੇ ਜਾ ਵੱਜਿਆ। ਉੱਥੇ ਇੱਕ ਲੁਹਾਰ ਭੱਠੀ ਉੱਤੇ ਬੈਠਾ ਲੋਹਾ ਕੁੱਟ ਰਿਹਾ ਸੀ। ਰਾਜੇ ਨੇ ਉਸ ਤੋਂ ਕੋਈ ਕੰਮ ਮੰਗਿਆ। ਲੁਹਾਰ ਨੇ ਰਾਜੇ ਨੂੰ ਸਿਰ ਤੋਂ ਪੈਰਾਂ ਤੱਕ ਬੜੇ ਧਿਆਨ ਨਾਲ ਵੇਖਿਆ ਤੇ ਫਿਰ ਕਿਹਾ, ਭਾਈ ਜੇ ਤੂੰ ਸਾਰੀ ਰਾਤ ਇੱਥੇ ਲੋਹਾ ਕੁੱਟੇ ਤਾਂ ਮੈਂ ਤੈਨੂੰ 8% ਮਜ਼ਦੂਰੀ ਵਜੋਂ ਦਿਆਂਗਾ। ਰਾਜੇ ਨੇ ਸਵੀਕਾਰ ਕਰ ਲਿਆ ਅਤੇ ਲੋਹਾ ਕੁੱਟਣ ਲੱਗਾ। ਪਰ ਛੇਤੀ ਹੀ ਰਾਜੇ ਦੇ ਕੋਮਲ ਹੱਥ ਲਾਲ ਸੁਰਖ ਹੋ ਗਏ। ਅੱਧੀ ਰਾਤ ਤੱਕ ਰਾਜੇ ਦੇ ਹੱਥਾਂ ਉੱਤੇ ਛਾਲੇ ਉੱਭਰ ਆਏ ਅਤੇ ਉਹਨਾਂ ਵਿੱਚੋਂ ਚੀਸਾਂ ਉੱਠਣ ਲੱਗੀਆਂ। ਮਜਬੂਰ ਹੋ ਕੇ ਰਾਜੇ ਨੇ ਕੰਮ ਵਿੱਚੇ ਛੱਡ ਦਿੱਤਾ ਅਤੇ ਲੁਹਾਰ ਤੋਂ ਆਪਣੀ ਮਿਹਨਤ ਦਾ ਮੁਆਵਜ਼ਾ ਮੰਗਿਆ। ਲੁਹਾਰ ਨੇ ਕਿਹਾ ਕਿ ਉਸਨੇ ਅੱਧੀ ਰਾਤ ਤੱਕ ਕੰਮ ਕੀਤਾ ਹੈ, ਇਸ ਲਈ ਉਸਨੂੰ ਅੱਧੀ ਮਜ਼ਦੂਰੀ ਕੇਵਲ 4% ਹੀ ਦੇ ਸਕਦਾ ਹੈ। ਪਰ ਕਿਉਂ ਜੋ ਪੂਰੀ ਲਗਨ ਨਾਲ ਕੰਮ ਵਿੱਚ ਰੁੱਝਿਆ ਰਿਹਾ, ਇਸ ਲਈ ਉਹ ਉਸਨੂੰ 4 ਕੌਡਾਂ ਇਨਾਮ ਵਜੋਂ ਦੇਵੇਗਾ। ਸੋ ਰਾਜਾ 4% ਅਤੇ 4 ਕੌਡੀਆਂ ਲੈ ਕੇ ਉੱਥੋਂ ਤੁਰ ਪਿਆ। ਅਗਲੇ ਦਿਨ ਮਾਣਿਕ ਰਾਜੇ ਕੋਲ ਦਾਨ ਲੈਣ ਲਈ ਹਾਜ਼ਰ ਹੋਇਆ। ਰਾਜੇ ਨੇ ਉਸਦੀ ਤਲੀ ਉੱਤੇ 4% ਤੇ 4 ਕੌਡਾਂ ਰੱਖਦੇ ਹੋਏ ਕਿਹਾ, ਪੰਡਿਤ ਜੀ ਮੇਰੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਤਾਂ ਇਹੋ ਹੈ, ਜੇ ਇਸ ਨਾਲ ਸਬਰ ਨਹੀਂ ਤਾਂ ਖਜ਼ਾਨੇ ਵਿੱਚੋਂ ਜੋ ਚਾਹੇ ਲਿਜਾ ਸਕਦੇ ਹੋ। ਪਰ ਮਾਣਿਕ ਨੇ ਮੁਸਕਰਾਉਂਦੇ ਹੋਏ ਕਿਹਾ, ਦਸਾਂ ਨਹੁੰਆਂ ਦੀ ਕਿਰਤ ਕਮਾਈ ਦੀਆਂ 4 ਕੌਡਾਂ ਦੇ ਸਾਹਮਣੇ ਸੋਨੇ ਦੀਆਂ ਮੋਹਰਾਂ ਦਾ ਕੋਈ ਮੁੱਲ ਨਹੀਂ। ਫਿਰ ਮਾਣਿਕ 4 ਕੌਡਾਂ ਅਤੇ 4% ਲੈ ਕੇ ਖੁਸ਼ੀ ਖੁਸ਼ੀ ਘਰ ਵੱਲ ਤੁਰ ਪਿਆ। ਅੱਗੇ ਪੁਰੋਹਿਤਣੀ ਬੈਠੀ ਉਡੀਕ ਰਹੀ ਸੀ। ਉਹ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਰਾਜੇ ਨੇ ਕੱਲ੍ਹ ਮੇਰੇ ਪਤੀ ਨੂੰ ਦਾਨ ਨਹੀਂ ਦਿੱਤਾ, ਅੱਜ ਉਚੇਚਾ ਸੱਦਿਆ ਏ, ਇਸ ਲਈ ਜਾਪਦਾ ਕਿ ਰਾਜਾ ਕੋਈ ਖਾਸ ਸੁਗਾਤ ਜਾਂ ਢੇਰ ਸਾਰੀਆਂ ਮੋਹਰਾਂ ਦਾਨ ਦੇਵੇਗਾ। ਸੋ ਉਸਨੇ ਪਤੀ ਲਈ ਉਚੇਚੀ ਖੀਰ ਰਿੰਨੀ ਅਤੇ ਮਿੱਠੇ ਪੂੜੇ ਤਲੇ। ਜਦੋਂ ਮਾਣਕ ਘਰ ਆਇਆ ਤਾਂ ਪਤਨੀ ਨੇ ਉਸਦਾ ਉਚੇਚਾ ਸਵਾਗਤ ਕੀਤਾ। ਫਿਰ ਉਸ ਅੱਗੇ ਖੀਰ ਤੇ ਪੂੜੇ ਪਰੋਸੇ। ਮਾਣਕ ਖੀਰ ਤੇ ਪੂੜੇ ਖਾ ਕੇ ਸੌਂ ਗਿਆ। ਸ਼ਾਮ ਵੇਲੇ ਪੁਰੋਹਿਤਣੀ ਨੇ ਮੌਕਾ ਤਾੜ ਕੇ ਮਾਣਕ ਤੋਂ ਪੁੱਛਿਆ, ਰਾਜੇ ਨੇ ਅੱਜ ਤੁਹਾਨੂੰ ਜੋ ਦਾਨ ਦੇਣਾ ਸੀ ਉਹ ਕਿੱਥੇ ਹੈ? ਕੀ ਮਾਲ ਨਾਲ ਲੱਦੀਆਂ ਖੱਚਰਾਂ ਪਿੱਛੇ ਆ ਰਹੀਆਂ ਨੇ? ਅਜੇ ਤੱਕ ਪਹੁੰਚੀਆਂ ਕਿਉਂ ਨਹੀਂ? ਮਾਣਕ ਨੇ ਮੁਸਕਰਾ ਕੇ ਕਿਹਾ, ਦਾਨ ਤਾਂ ਮੇਰੇ ਕੋਲ ਹੈ, ਖੱਚਰਾਂ ਦੀ ਕੀ ਲੋੜ ਸੀ? ਫਿਰ ਉਹ ਕਿੱਥੇ ਜੇ? ਪੰਡਤਾਣੀ ਬਿਟ ਬਿਟ ਤੱਕਣ ਲੱਗੀ। ਮਾਣਕ ਨੇ ਉਸੇ ਵੇਲੇ ਚਾਰ ਟਕੇ ਤੇ ਚਾਰ ਕੌਡਾਂ ਪੰਡਤਾਣੀ ਦੀ ਤਲੀ ਉੱਤੇ ਧਰ ਦਿੱਤੀਆਂ। ਪੰਡਤਾਣੀ ਨੂੰ ਚੌਹੀ ਕੱਪੜੀ ਅੱਗ ਲੱਗ ਗਈ ਤੇ ਉਹ ਲਾਲ ਪੀਲੀ ਹੋ ਕੇ ਕਹਿਣ ਲੱਗੀ, ਵਾਹ, ਲੋਕੀ ਤਾਂ ਢੇਰ ਸਾਰਾ ਧਨ ਤੇ ਅਨਾਜ ਲੈ ਕੇ ਆਏ ਨੇ, ਤੁਸੀਂ ਬਸ ਇਹ ਚਾਰ ਕੌਡਾਂ? ਪੰਡਤਾਣੀ ਨੇ ਗੁੱਸੇ ਨਾਲ ਉਹ ਚਾਰ ਟਕੇ ਤੇ ਕੌਡਾਂ ਪਿਛਵਾੜੇ ਵੱਲ ਸੁੱਟ ਦਿੱਤੀਆਂ। ਦੋਵੇਂ ਝਗੜਦੇ ਹੋਏ ਸੌਂ ਗਏ। ਜਦੋਂ ਸਵੇਰ ਹੋਈ ਤਾਂ ਮਾਣਕ ਪਿਛਲੇ ਵਿਹੜੇ ਵਿੱਚ ਗਿਆ ਤਾਂ ਉੱਥੇ ਅਜੀਬ ਨਜ਼ਾਰਾ ਵੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਟੱਕਿਆਂ ਵਿੱਚੋਂ ਸੋਨੇ ਦੀਆਂ ਲਗਰਾਂ ਤੇ ਕੌਡੀਆਂ ਵਿੱਚੋਂ ਚਾਂਦੀ ਦੇ ਪੱਤੇ ਨਿਕਲੇ ਹੋਏ ਸਨ। ਰਾਤੀ ਜਦੋਂ ਪੰਡਤਾਣੀ ਨੇ ਕੌਡਾਂ ਤੇ ਟੱਕੇ ਪਿਛਲੇ ਵਿਹੜੇ ਵਿੱਚ ਸੁੱਟੇ ਸਨ ਤਾਂ ਉਹ ਮਿੱਟੀ ਵਿੱਚ ਜਾ ਡਿੱਗੇ। ਅੱਧੀ ਰਾਤੀ ਮੀਂਹ ਦੇ ਕੁਝ ਛਿੱਟੇ ਪਏ, ਟੱਕੇ ਤੇ ਕੌਡਾਂ ਵਿੱਚੋਂ ਸੋਨੇ ਦੀਆਂ ਲਗਰਾਂ ਅਤੇ ਚਾਂਦੀ ਦੇ ਪੱਤੇ ਉੱਗ ਪਏ। ਮਾਣਕ ਸੋਨੇ ਦੀਆਂ ਲਗਰਾਂ ਤੇ ਚਾਂਦੀ ਦੇ ਪੱਤੇ ਕੱਟ ਕੇ ਸ਼ਹਿਰ ਲੈ ਗਿਆ ਅਤੇ ਚੰਗੇ ਮੁੱਲ ਤੋਂ ਵੇਚ ਆਇਆ। ਅਗਲੇ ਦਿਨ ਫਿਰ ਸਵੇਰੇ ਟੱਕਿਆਂ ਤੇ ਕੌਡਾਂ ਵਿੱਚੋਂ ਹੋਰ ਤਾਰਾਂ ਤੇ ਪੱਤੇ ਨਿਕਲੇ ਹੋਏ ਸਨ। ਹਰ ਰੋਜ਼ ਇਸੇ ਤਰ੍ਹਾਂ ਹੁੰਦਾ ਰਿਹਾ। ਸੋਨੇ ਦੀਆਂ ਤਾਰਾਂ ਅਤੇ ਚਾਂਦੀ ਦੇ ਪੱਤੇ ਵੇਚ ਕੇ ਮਾਣਕ ਜੋ ਰੁਪਏ ਵੱਟਦਾ ਉਹਨਾਂ ਨਾਲੋਂ ਲੋਕ ਭਲਾਈ ਦੇ ਕੰਮ ਕਰਨ ਲੱਗਾ। ਮਾਣਕ ਨੇ ਆਪਣੇ ਇਲਾਕੇ ਵਿੱਚ ਬਹੁਤ ਸਾਰੇ ਖੂਹ ਖੁਦਵਾਏ, ਸਰਾਵਾਂ ਤੇ ਮੰਦਰ ਬਣਵਾਏ, ਸਕੂਲ ਅਤੇ ਹਸਪਤਾਲ ਖੋਲ੍ਹੇ, ਜਿਸ ਕਰਕੇ ਮਾਣਕ ਦਾ ਨਾਂ ਸਾਰੇ ਇਲਾਕੇ ਵਿੱਚ ਮਸ਼ਹੂਰ ਹੋ ਗਿਆ। ਜਦੋਂ ਕੋਈ ਸ਼ਖਸ ਮਾਣਕ ਤੋਂ ਪੁੱਛਦਾ ਕਿ ਉਹ ਇਤਨਾ ਸਾਰਾ ਧਨ ਕਿੱਥੋਂ ਲਿਆਇਆ ਹੈ ਤਾਂ ਉਹ ਅੱਗੋਂ ਕਹਿੰਦਾ ਕਿ ਇਹ ਸਭ ਰਾਜੇ ਦੀ ਬਖਸ਼ਿਸ਼ ਹੈ, ਰਾਜੇ ਨੇ ਮੈਨੂੰ ਮਾਲਾਮਾਲ ਕਰ ਦਿੱਤਾ ਹੈ। ਕਈ ਈਰਖਾਲੂ ਲੋਕ ਰਾਜੇ ਕੋਲ ਗਏ ਅਤੇ ਮਾਣਕ ਵਿਰੁੱਧ ਕੰਨ ਭਰਨ ਲੱਗੇ। ਰਾਜੇ ਨੇ ਉਹਨਾਂ ਨੂੰ ਸਮਝਾਇਆ ਕਿ ਉਸਨੇ ਮਾਣਕ ਨੂੰ ਦਾਨ ਵਿੱਚ ਕੇਵਲ ਚਾਰ ਟਕੇ ਤੇ ਚਾਰ ਕੌਡੀਆਂ ਹੀ ਦਿੱਤੀਆਂ ਨੇ। ਪਰ ਈਰਖਾ ਦੇ ਭਰੇ ਲੋਕ ਕਹਿਣ ਲੱਗੇ, ਮਹਾਰਾਜ, ਮਾਣਕ ਤੰਤਰ ਮੰਤਰ ਦੀ ਵਿੱਦਿਆ ਜਾਣਦਾ ਹੈ, ਉਹ ਤੁਹਾਡੇ ਤੋਂ ਪ੍ਰਾਪਤ ਕੀਤੇ ਟਕਿਆਂ ਤੇ ਕੌਡੀਆਂ ਉੱਤੇ ਮੰਤਰ ਪੜ੍ਹ ਕੇ ਤੁਹਾਡੇ ਖਜ਼ਾਨੇ ਵਿੱਚੋਂ ਦੌਲਤ ਖਿੱਚ ਰਿਹਾ ਹੈ, ਤੁਸੀਂ ਆਪਣੇ ਖਜ਼ਾਨੇ ਦੀ ਪੜਤਾਲ ਕਰਵਾਓ। ਰਾਜੇ ਨੇ ਖਜ਼ਾਨੇ ਦੀ ਪੜਤਾਲ ਕਰਵਾਈ ਤਾਂ ਇੱਕ ਟਕਾ ਵੀ ਘੱਟ ਨਾ ਨਿਕਲਿਆ। ਜਦੋਂ ਲੋਕਾਂ ਨੇ ਰਾਜੇ ਦੇ ਖੂਬ ਕੰਨ ਭਰੇ ਤਾਂ ਇੱਕ ਦਿਨ ਰਾਜਾ ਸੱਚ ਜਾਣਨ ਲਈ ਖੁਦ ਮਾਣਕ ਦੇ ਘਰ ਗਿਆ। ਮਾਣਕ ਦਾ ਮਹਿਲ ਦੇਖ ਕੇ ਰਾਜਾ ਦੰਗ ਰਹਿ ਗਿਆ। ਉਸਦੇ ਮਹਿਲ ਵਿੱਚ ਸੁੰਦਰ ਬਗੀਚੇ ਤੇ ਸਰੋਵਰ ਸਨ। ਮਾਣਕ ਦੀ ਸ਼ਾਨ ਸ਼ੌਕਤ ਪਾਤਸ਼ਾਹਾਂ ਵਾਲੀ ਸੀ। ਉਸਨੇ ਮਾਣਕ ਤੋਂ ਪੁੱਛਿਆ, ਪੁਰੋਹਿਤ ਜੀ, ਇਤਨਾ ਧਨ ਕਿੱਥੋਂ ਲਿਆ ਜੇ? ਮਹਾਰਾਜ, ਇਹ ਸਭ ਤੁਹਾਡੀ ਹੀ ਬਰਕਤ ਹੈ, ਮਾਣਕ ਨੇ ਨਿਮਰਤਾ ਨਾਲ ਜਵਾਬ ਦਿੱਤਾ। ਪਰ ਮੈਂ ਤਾਂ ਤੈਨੂੰ ਸਿਰਫ ਚਾਰ ਟਕੇ ਤੇ ਚਾਰ ਕੌਡਾਂ ਦਿੱਤੀਆਂ ਸਨ, ਉਹਨਾਂ ਨਾਲ ਤਾਂ ਇੱਕ ਲੀੜਾ ਵੀ ਨਹੀਂ ਖਰੀਦਿਆ ਜਾ ਸਕਦਾ, ਰਾਜੇ ਨੇ ਕ੍ਰੋਧ ਨਾਲ ਕਿਹਾ। ਮਹਾਰਾਜ, ਗੁੱਸਾ ਨਾ ਕਰੋ, ਤੁਸੀਂ ਜਿਹੜੇ ਚਾਰ ਟਕੇ ਤੇ ਚਾਰ ਕੌਡਾਂ ਦਿੱਤੀਆਂ ਸਨ ਇਹ ਸਭ ਉਸੇ ਦਾ ਪ੍ਰਤਾਪ ਹੈ। ਤੁਸਾਂ ਮੈਨੂੰ ਆਪਣੀ ਕਿਰਤ ਕਮਾਈ ਵਿੱਚੋਂ ਦਾਨ ਦਿੱਤਾ ਸੀ, ਅਜਿਹਾ ਦਾਨ ਹਮੇਸ਼ਾ ਫਲਦਾ ਤੇ ਦੂਣਾ ਚੌਣਾ ਹੁੰਦਾ ਏ। ਮਾਣਕ ਨੇ ਧੀਰਜ ਨਾਲ ਉੱਤਰ ਦਿੱਤਾ, ਇਸ ਗੱਲ ਦਾ ਤੇਰੇ ਕੋਲ ਕੀ ਸਬੂਤ ਹੈ? ਰਾਜੇ ਨੇ ਕਿਹਾ, ਆਓ ਮੈਂ ਵਿਖਾਉਂਦਾ ਹਾਂ। ਮਾਣਕ ਇਹ ਕਹਿੰਦਾ ਹੋਇਆ ਰਾਜੇ ਨੂੰ ਪਿਛਵਾੜੇ ਵੱਲ ਲੈ ਗਿਆ। ਉੱਥੇ ਉਸਨੇ ਰਾਜੇ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਉਸਦੀ ਪਤਨੀ ਨੇ ਕ੍ਰੋਧ ਵਿੱਚ ਆ ਕੇ ਟਕੇ ਤੇ ਕੌਡਾਂ ਵਿਹੜੇ ਵਿੱਚ ਸੁੱਟ ਦਿੱਤੀਆਂ ਸਨ, ਕਿਵੇਂ ਸਵੇਰੇ ਉਸਨੇ ਉੱਠ ਕੇ ਵੇਖਿਆ ਕਿ ਟਕਿਆਂ ਵਿੱਚੋਂ ਸੋਨੇ ਦੀਆਂ ਤੰਦਾਂ ਅਤੇ ਕੌਡਾਂ ਵਿੱਚੋਂ ਚਾਂਦੀ ਦੇ ਪੱਤੇ ਨਿਕਲ ਆਏ ਸਨ। ਮੈਂ ਇਹੋ ਤਾਰਾਂ ਦੇ ਪੱਤੇ ਕੱਟ ਕੇ ਰੋਜ਼ ਵਿੱਚ ਆਉਂਦਾ ਹਾਂ, ਇੱਥੇ ਹੋਰ ਨਵੀਆਂ ਤਾਰਾਂ ਤੇ ਪੱਤੇ ਉੱਗ ਪੈਂਦੇ ਹਨ। ਰਾਜੇ ਨੇ ਕਿਹਾ, ਇਹ ਤਾਂ ਕੋਈ ਜਾਦੂ ਦੀ ਖੇਡ ਜਾਪਦੀ ਹੈ, ਮੇਰਾ ਯਕੀਨ ਨਹੀਂ ਵੱਜਦਾ ਕਿ ਮੇਰੀ ਦਸਾਂ ਨਹੁੰਆਂ ਦੀ ਕਿਰਤ ਨੂੰ ਇਹ ਫਲ ਲੱਗਿਆ। ਮਹਾਰਾਜ, ਬੇਸ਼ੱਕ ਇਹਨਾਂ ਦੀਆਂ ਜੜ੍ਹਾਂ ਪੁੱਟ ਕੇ ਵੇਖ ਲਓ, ਮੈਂ ਤਾਂ ਪੁੱਟਾਂਗਾ ਨਹੀਂ, ਜੇ ਇਹਨਾਂ ਨੂੰ ਪੁੱਟਿਆ ਤਾਂ ਮੁੜ ਤੰਦਾਂ ਤੇ ਪੱਤੇ ਨਹੀਂ ਪੈਣੇ, ਮਾਣਕ ਨੇ ਕਿਹਾ। ਰਾਜੇ ਨੇ ਸੋਨੇ ਦੀ ਤਾਰ ਜ਼ੋਰ ਦੀ ਖਿੱਚੀ ਤਾਂ ਹੇਠੋਂ ਟੱਕਾ ਨਿਕਲ ਆਇਆ, ਫਿਰ ਉਸਨੇ ਚਾਂਦੀ ਦੀ ਤਾਰ ਖਿੱਚੀ ਤਾਂ ਹੇਠੋਂ ਕੌਡੀ ਨਿਕਲ ਆਈ। ਉਸੇ ਵੇਲੇ ਬਾਕੀ ਟਕੇ ਅਤੇ ਕੌਡੀਆਂ ਧਰਤੀ ਵਿੱਚ ਅਲੋਪ ਹੋ ਗਈਆਂ। ਰਾਜਾ ਹੱਕਾ ਬੱਕਾ ਰਹਿ ਗਿਆ। ਕਹਿੰਦੇ ਨੇ ਰਾਜੇ ਦਾ ਉਹ ਦਾਨ ਧਰਤੀ ਦੀ ਹਿੱਕ ਵਿੱਚ ਅੱਜ ਵੀ ਤਾਰਾਂ ਦਾ ਜਾਲ ਬੁਣਦਾ ਰਹਿੰਦਾ ਏ। ਤੇ ਸੋਨੇ ਚਾਂਦੀ ਦੀਆਂ ਡਲੀਆਂ ਬਣ ਕੇ ਧਰਤੀ ਹੇਠ ਇਕੱਠਾ ਹੁੰਦਾ ਰਹਿੰਦਾ ਏ।
3: The difference is the music.
0: Swan 99.9.
1: ਇਹ ਸੀ ਕਹਾਣੀ ਸੋਨੇ ਦਾ ਬੂਟਾ। ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਗਾਣਾ ਸੁਣਦੇ ਹਾਂ ਦੀਦਾਰ ਸੰਧੂ ਅਤੇ ਅਮਨ ਨੂਰੀ ਦੀ ਆਵਾਜ਼ 'ਚ। ਬਹੁਤ ਹੀ ਪਿਆਰੇ ਗੀਤ, ਅਮਨ ਨੂਰੀ ਨੇ ਬਹੁਤ ਸਾਰੇ ਗੀਤ ਸ਼ੁਰੂ 'ਚ ਦੀਦਾਰ ਸੰਧੂ ਨਾਲ ਗਾਏ ਸੀ ਅਤੇ ਉਹਨਾਂ ਗਾਣਿਆਂ ਦੇ ਵਿੱਚੋਂ ਇਹ ਗੀਤ

ਇਹ ਸੀ ਦੀਦਾਰ ਸੰਧੂ ਅਤੇ ਅਮਨ ਨੂਰੀ। ਦੀਦਾਰ ਸੰਧੂ ਬਹੁਤ ਸਾਰੇ ਗੀਤ ਲਿਖ ਗਿਆ ਅਤੇ ਗਾ ਗਿਆ, ਜਿਹਦੇ ਲਿਖੇ ਹੋਏ ਗੀਤ ਹੋਰਨਾਂ ਕਲਾਕਾਰਾਂ ਨੇ ਵੀ ਗਾਏ। ਅੱਜ ਵੀ ਦੀਦਾਰ ਸੰਧੂ ਨੂੰ ਯਾਦ ਕਰਦੇ ਹਾਂ ਅਤੇ ਇੱਕ ਅਮਨ ਨੂਰੀ ਦੀ ਆਵਾਜ਼ 'ਚ ਇੱਕ ਅਗਲਾ ਗੀਤ ਸੁਣਦੇ ਹਾਂ।

0: The difference is the music.
1: Swan 99.9.
2: ਐਸੀ ਅਮਰ ਨੂਰੀ ਬੋਚੀ ਬੋਚੀ ਬੇਗਬਰੂਆ ਧੜੰਮ ਕਰਕੇ ਡਿੱਗਣ ਤੋਂ ਡਰਦੀ। ਚਲੋ ਅੱਗੇ ਹਾਸਿਆਂ ਦੇ ਵਾਸ਼ਾ ਜਿਹੜੇ ਆ ਉਹਨਾਂ ਦੁਆਰਾ ਕੁਛ ਸਕਿੱਟਾਂ ਕੀਤੀਆਂ, ਉਹਨਾਂ ਵਿੱਚੋਂ ਇੱਕ ਸਕਿੱਟ ਸੁਣਦੇ ਹਾਂ।
3: ਮੈਂ ਆਪਣੀ ਜਦੋਂ ਮੈਨੂੰ ਕ੍ਰਿਕਟ ਦਾ ਬਹੁਤ ਸ਼ੌਂਕ ਹੁੰਦਾ ਸੀਗਾ, ਸਕੂਲ ਟੀਮ 'ਚ ਮੈਂ ਸਭ ਤੋਂ ਫਾਸਟ ਬਾਲਰ ਹੁੰਦਾ ਸੀਗਾ ਅਤੇ ਉਦੋਂ ਮੈਨੂੰ ਸਾਰੇ ਕਹਿੰਦੇ ਹੁੰਦੇ ਕਹਿੰਦੇ ਅਤੇ ਮੇਰਾ ਜਿਹੜਾ ਇੱਕ ਸਟਾਈਲ ਸੀ ਨਾ ਜਿੱਦਾਂ ਇੱਦਾਂ ਲੱਗਦਾ ਸ਼ੂਟ ਜਿੱਦਾਂ ਸ਼ੋਅਬ ਅਖਤਰ ਦਾ ਅਤੇ ਜਿੱਦਾਂ ਸ਼ੋਅਬ ਅਖਤਰ ਜੀ ਦਾ ਸਟਾਈਲ ਉਦਾਂ ਮੇਰਾ ਸਟਾਈਲ ਹੁੰਦਾ ਸੀਗਾ। ਸਾਰਿਆਂ ਨੇ ਮੈਨੂੰ ਕਹਿਣਾ ਤੇਰੀ ਸਪੀਡ ਬੜੀ ਹੈ ਜਾਂ ਉਦਾਂ, ਮੈਂ ਉਦਾਂ ਕਹਿੰਦਾ ਹੁੰਦਾ ਸੀ ਵੀ ਸਾਡੇ ਰਿਸ਼ਤੇਦਾਰੀ 'ਚੋਂ ਹੀ ਹਾਂ। ਜਦੋਂ ਬਟਵਾਰਾ ਹੋਇਆ ਸੀ ਉਹ ਪਾਕਿਸਤਾਨ 'ਚ ਰਹਿ ਗਏ ਸੀ, ਇੱਧਰ ਆ ਗਏ।

0: ਹੈਲੋ
1: ਮਾਈ ਸੈਲਫ ਗੋਸ਼ਾ ਮੈਨੂੰ ਤੁਸੀਂ ਬੜੇ ਚੰਗੇ ਲੱਗਦੇ ਕਿਉਂਕਿ ਤੁਹਾਡੇ ਗਾਣੇ ਵਿੱਚ ਨਹੀਂ ਹੁੰਦਾ ਕੋਈ ਵੀ ਸ਼ੋਸ਼ਾ ਇੱਕ ਮਿੰਟ ਸਾਹਿਲ ਵੀੜੇ
0: ਹਾਂਜੀ
1: ਵੀੜੇ ਏਦਾਂ ਕਿ ਜੇ ਤੁਹਾਨੂੰ ਕੋਈ ਕੁੜੀ ਪਸੰਦ ਆ ਜਾਏ ਨਾ ਉਹਨੂੰ ਕਦੇ ਵੀ ਜ਼ਿੰਦਗੀ ਵਿੱਚ ਪ੍ਰਪੋਜ਼ ਨਾ ਬਾਲਾਂ 'ਚ ਹੱਥ ਮਾਰ ਕੇ ਨਾ ਕਰਿਓ
0: ਠੀਕ ਹੈ
1: ਪਤਾ ਕਿਉਂ
0: ਹਾਂਜੀ
1: ਕੁੜੀ ਫਸੇ ਨਾ ਫਸੇ ਤੁਹਾਡੇ ਬਾਲਾਂ ਦੇ ਵਿੱਚ ਹੱਥ ਜ਼ਰੂਰ ਫਸ ਜਾਣਾ ਤੁਸੀਂ ਨਾ ਬੜਾ ਵਧੀਆ ਗਾਉਂਦੇ ਆ ਮੇਰੇ ਨਾ ਮਾੜਾ ਜਿਹਾ ਨਾ ਪਾ ਧਾ ਆ ਤਾਂ ਸਾਰਾ ਨਿਕਲ ਜਾਂਦਾ ਪਰ ਨਾ ਯਾਰ ਮੇਰੇ ਸਾਰੇ ਗਾਹ ਨਹੀਂ ਨਿਕਲਦਾ ਆਹ ਮੈਂ ਸੈੱਟ ਕਰਾ ਦਿਓ ਤੁਸੀਂ
2: ਸਾਰੇ ਗਾਹ ਤੋਂ ਬਾਅਦ ਜਾ ਵੀ ਆਉਂਦਾ ਹੁੰਦਾ
3: ਸਾਰੇ ਗਾਹ ਮਾ ਪਤਾ ਨਹੀਂ ਸਾ ਸਾ ਨਹੀਂ ਦਵਾ ਮਗਾ ਰੇ ਜਾ
1: ਚਾ ਚਾ ਚਾ ਤੜਾ ਜੀ ਮੇਰੀ ਇੱਕ ਗੱਲ ਸੁਣ ਲਓ ਮੈਂ ਤਾਂ ਨਹੀਂ ਜਾਣਾ ਮੈਂ ਪਹਿਲਾਂ ਇਹਨਾਂ ਦੀ ਗੇਮ ਪਾਉਂਗਾ ਮੈਂ ਖੇਡ ਜਾਊਂਗਾ
2: ਕਿਹੜੀ ਗੇਮ ਪਾਉਣੀ ਆ ਦੱਸ
1: ਅੱਜ ਗੋਸ਼ਾ ਸ਼ਰੇ ਬਾਜ਼ਾਰ ਦੇ ਵਿੱਚ ਦੋਨੋਂ ਭਰਾਵਾਂ ਦੇ ਵਿੱਚ ਕਬੱਡੀ ਕਰਾਊਗਾ ਮੈਂ ਅੱਜ ਬਣੂੰਗਾ ਡਾਫੜੀ ਤੁਸੀਂ ਦੋਨੋਂ ਪੜਾ ਕਰੋਗੇ ਲਾਈਵ ਕਬੱਡੀ ਸਾਰੀ ਦੁਨੀਆ ਦੇਖੋਗੇ ਅੱਜ ਤੁਹਾਡੇ ਦੋਨਾਂ ਦਾ ਪਿਆੜ ਕਿੱਦਾਂ ਦਾ ਦੇਖੋ ਕੈਸੀ ਸੁਰੀਲੀ ਕਬੱਡੀ ਕਢਾਉਣ ਜਾ ਰਿਹਾ ਦੇ ਦਿਓ ਮੈਨੂੰ ਆਪਣਾ ਮਾਈਕ
0: ਲਓ ਜੀ
1: ਬੇੜਾ ਖੜ ਜਾਓ ਇੱਥੇ ਬੜਾ ਹੋਸ਼ ਆ

0: ਬਸ ਐਡੀ ਤੁਹਾਡੀ ਕਬੱਡੀ ਸੀ ਤੁਹਾਡੇ ਨਾਲ ਵੱਧ ਕਬੱਡੀ ਮੈਂ ਕਰ ਕੇ ਦਿਖਾਊਂਗਾ ਨਹੀਂ ਤਾਂ ਛੇਤੀ ਪਾਲੋ ਕਬੱਡੀ ਲੁੱਡੋ ਲੁੱਟੀ ਹੋ ਜਾਏਗੀ ਦੂਜੇ ਨਾਲ
1: ਕਬੱਡੀ ਕਬੱਡੀ

0: ਚਲੋ ਕੋਈ ਗੱਲ ਨਹੀਂ ਹੁਣ ਬੱਚੇ ਜਾਓ ਤੁਸੀਂ ਹੁਣ ਮੈਨੂੰ ਇਹਨਾਂ ਨਾਲ ਗੱਲਬਾਤ ਕਰ ਲੈਣ ਦਿਓ
1: ਇੱਕ ਗੱਲ ਦੱਸੋ
0: ਹਾਂ
1: ਲੇਡੀ ਗਾਗਾ ਹਲੇ ਵੀ ਉੱਥੇ ਰਹਿੰਦੀ ਇੱਥੇ ਪਹਿਲਾਂ ਰਹਿੰਦੀ ਸੀ
2: The difference is the music.
3: Swan 99.9.
4: ਇਹ ਸੀ ਸਾਡੇ ਕਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਉਹਨਾਂ ਦੇ ਦੁਆਰਾ ਪੇਸ਼ ਕੀਤਾ ਹੋਇਆ ਇੱਕ ਛੋਟਾ ਜਿਹਾ ਸਕਿੱਟ ਨਾਲ ਬਾਕੀ ਟੀਮ। ਸਮਾਂ ਇਸ ਵੇਲੇ 9:54 ਹੋ ਗਏ ਨੇ। ਅੱਜ ਦਾ ਇਸ ਪ੍ਰੋਗਰਾਮ ਨੂੰ ਖਤਮ ਕਰਨ ਦਾ ਟਾਈਮ ਵੀ ਆ ਗਿਆ। ਇਹ ਆਸ ਕਰਦੇ ਹਾਂ ਕਿ ਅੱਜ ਦਾ ਰਹਿੰਦਾ ਹੋਇਆ ਦਿਨ ਪੂਰਾ ਹਫ਼ਤਾ ਸਾਰਿਆਂ ਜ਼ਿੰਦਗੀ 'ਚ ਖੁਸ਼ੀਆਂ ਵਾਲਾ ਹੋਵੇ, ਤੰਦਰੁਸਤੀ ਵਾਲਾ ਹੋਵੇ। ਜਿੱਥੇ ਵੀ ਰਹਿੰਦੇ ਹਾਂ ਆਪਣੇ ਸੁਪਨੇ ਜਿਉਂਦੇ ਰੱਖ ਕੇ ਜੀਓ। ਆਉਂਦੇ ਐਤਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਸਵੇਰੇ 8 ਵਜੇ, ਅਤੇ ਆਉਂਦੇ ਐਤਵਾਰ ਆਸਟ੍ਰੇਲੀਆ ਦੇ ਵਿੱਚ ਫਾਦਰ ਡੇ ਆ। ਸਪਟੰਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਫਾਦਰ ਡੇ ਹੁੰਦਾ, ਅਤੇ ਪਹਿਲਾ ਐਤਵਾਰ ਜਿਹੜਾ 6 ਤਰੀਕ ਨੂੰ ਆ ਰਿਹਾ ਉੱਦਣ ਨੂੰ ਫਾਦਰ ਡੇ ਆ। ਸੋ ਉਸ ਦਿਨ ਅਗਰ ਕਿਸੇ ਦੇ ਮਨਾਂ 'ਚ ਗਿੱਸੇ ਗਿਲੇ ਆ, ਗੁੱਸੇ ਗਿਲੇ ਨੂੰ ਦੂਰ ਕਰਕੇ ਉਹ ਦਿਨ ਮਨਾਉਣਾ, ਅਤੇ ਆਉਂਦੇ ਐਤਵਾਰ ਫਿਰ ਮੁਲਾਕਾਤ ਹੁੰਦੀ ਹੈ। ਗੀਤ ਸੁਣਦੇ ਹਾਂ ਜਾਂਦੇ ਜਾਂਦੇ, ਆਸ ਆ ਕਿ ਤੁਹਾਨੂੰ ਪਸੰਦ ਆਏਗਾ।